0: ਜਾਣੇ ਗੁਰ ਕੈ ਸ਼ਬਦ ਆਪ ਪਛਾਣੇ ਸਾਚੇ ਸ਼ਬਦ ਦਰਨੀ ਸਣ ਸ਼ਬਦ ਮਰੇ ਤਿਸ ਨਿਜ ਘਰ ਵਾਸਾ ਆਵੇ ਨਾ ਜਾਵੇ ਚੂਕੇ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦਿਸੇ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਗੌੜੀ ਮੁਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁੱਖ ਵਿਸਰੇ ਪਾਵੇ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਅੜਸਠ ਮੱਜਨ ਚਰਨੇ ਧੂਰੀ ਰਹਾਓ ਨੇਤਰ ਸੰਤੋਖੇ ਏਕ ਲਿਵ ਤਾਰਾ ਜਿਹਵਾ ਸੂਚੀ ਹਰ ਰਸ ਸਾਰਾ ਜਿਹਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਭਿਅੰਤਰ ਸੇਵਾ ਮਨ ਤ੍ਰਿਪਤਿਆ ਸਿਆ ਲੱਕ ਭੇਵਾ ਜੈ ਜੈ ਦੇਖੋ ਤੈ ਤੈ ਸਾਚਾ ਬਿਨ ਬੂਝੇ ਝਗਰਤ ਜਾ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਕਰ ਕਿਰਪਾ ਰਾਖੋ ਰਖਵਾਲੇ ਬਿਨ ਬੂਝੇ ਪਸੂ ਪਏ ਬੇਤਾਲੇ ਗੁਰ ਕਹੇ ਆਵਰਣੇ ਦੂਜਾ ਕਿਸ ਕੋ ਦੇਖ ਕਰੋ ਅੰਨ ਪੂਜਾ ਸੰਤ ਹੇਤ ਪ੍ਰਭ ਤ੍ਰੈ ਭਵਨ ਤਾਰੇ ਆਤਮ ਚੀਨੇ ਸੋ ਤਤ ਵਿਚਾਰੇ ਸਾਚ ਹਿਰਦੇ ਸਚ ਪ੍ਰੇਮ ਨਿਵਾਸ ਪਰਮਤ ਨਾਨਕ ਹਮ ਤਾਕੇ ਦਾਸ ਗੌੜੀ ਮੁਹੱਲਾ ਪਹਿਲਾ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਜੈ ਪ੍ਰਭ ਸਿਮਰੈ ਤਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰ ਹੈ ਜਿਸ ਗੁਰ ਮਿਲੇ ਤਿਸ ਗਰਭ ਨਿਵਾਰ ਰਹਾਓ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੇ ਬਹੁ ਭਾਰ ਅਫਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਪੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਨਾਸ ਦੁਰਾਚਾਰੀ ਪ੍ਰਭ ਨਰਾਇਣ ਗਰਭ ਪਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਤਹਾਰੀ ਭੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤ ਗੁਰ ਹੇਤ ਸਹਿ ਸਵਾ ਮਦ ਕੀਟ ਮੈਂ ਖਾਸਾ ਹਰ ਨਾਗ ਸਿਰੇ ਨਖੋਂ ਬਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮੁਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਢਾ ਦਰਜੋਧਨ ਪਤ ਖੋਈ ਰਾਮ ਨਾ ਜਾਣਿਆ ਮਾ ਕਰਤਾ ਸੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨ ਮੇਜੇ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਪਾਵੇ ਭਰਮ ਭੁਲਾਨਿਆ ਇਕ ਤਿਲ ਭੂਲੇ ਬੋਰ ਪਛਤਾਨਿਆ ਕੰਸ ਕੇਸ ਚਾਂਡੂਰ ਨਾ ਕੋਈ ਰਾਮ ਨਾ ਚੀਨੇ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰੱਖੇ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾ ਮਿਲੇ ਗੁਣ ਗਾਏ ਗੌੜੀ ਮੁਹੱਲਾ ਪਹਿਲਾ ਚੂਹਾ ਚੰਦਨ ਅੰਕ ਚੜਾਵੋ ਚੂਹਾ ਚੰਦਨ ਅੰਕ ਚੜਾਵੋ ਪਾਠ ਪਟੰਬਰ ਪੈਰ ਹਡਾਵੋ ਬਿਨ ਹਰਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓਡ ਦਿਖਾਵੋ ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀਨ ਕੀ ਮਾਲਾ ਲਾਲ ਨਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਘਰ ਮਹਿਲਾ ਸੇ ਸਖਾਲੀ ਐਨਸ ਫੂਲ ਬਿਛਾਵੈ ਮਾਲੀ ਬਿਨ ਹਰ ਨਾਮ ਸੋ ਦੇ ਦਿਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲੇ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਭੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨ ਸਵਰ ਸਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਹਿਰਦੇ ਮੁਰਾਰੀ ਪ੍ਰਣਤ ਨਾਨਕ ਸਰਣ ਤੁਮਾਰੀ ਗੌੜੀ ਮੁਹੱਲਾ ਪਹਿਲਾ ਸੇਵਾ ਏਕ ਨ ਜਾਣ ਸੇ ਅਵਰੇ ਪਰਪੰਚ ਵਿਆਦ ਤਿਆਗੈ ਕਵਰੇ ਭਾਈ ਮਿਲੈ ਸੱਚ ਸੱਚ ਐ ਸੱਚ ਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਹੀ ਰਹਾਓ ਉਂਦੋ ਕਵਲ ਸਗਲ ਸੰਸਾਰੇ ਦੁਰਮਤਿ ਅਗਨ ਜਗਤ ਪਰ ਜਾਰੇ ਸੋ ਉਭਰੇ ਗੁਰ ਸ਼ਬਦ ਵਿਚਾਰੇ ਭ੍ਰਿੰਗ ਪਤੰਗੋਂ ਚਿਰੇ ਅਰ ਮੀਨਾ ਮਿਰਗ ਮਰੇ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹਿ ਬੀਨਾ ਕਾਮ ਚਿਤੇ ਕਾਮਣ ਹਿਤਕਾਰੀ ਪ੍ਰਭ ਵਿਨਾਸੈ ਸਗਲ ਵਿਕਾਰੀ ਪਤ ਮਤ ਖੋਵੇ ਨਾਮ ਵਸਾਰੀ ਪਰ ਕਰ ਚੀਤ ਮਨ ਮੁੱਖ ਡੁਲਾਏ ਗਲ ਜੇਵਰੀ ਧੰਦੇ ਲਪਟਾਏ ਗੁਰਮੁਖ ਝੂਠ ਸਹਾਰ ਗੁਣ ਗਾਏ ਜੋ ਤਨ ਵਿਧਵਾ ਪਰ ਕੋ ਦੇ ਕਾਮ ਦਾਮ ਚਿਤ ਪਰ ਵਸ ਸੇਈ ਬਿਨ ਪਿਰ ਤ੍ਰਿਪਤ ਨਾ ਕਬੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪ੍ਰਾਣ ਪੜੇ ਸੁਣ ਥਾਟਾ, ਬਿਨ ਰਸ ਰਾਤੇ ਮਨ ਬਹੁ ਨਾਟਾ, ਜੋ ਚਾਤਰਕ ਜਲ ਪ੍ਰੇਮ ਪਿਆਸਾ, ਜੋ ਮੀਨਾ ਜਲ ਮਾਹੇ ਉਲਾਸਾ, ਨਾਨਕ ਹਰ ਰਸ ਪੀ ਤ੍ਰਿਪਤਾਸਾ, ਗੌੜੀ ਮੁਹੱਲਾ ਪਹਿਲਾ, ਹੱਠ ਕਰ ਮਰੇ ਨਾ ਲੇਖੈ ਪਾਵੈ, ਵੇਸ ਕਰੇ ਬਹੁ ਭਸਮ ਲਗਾਵੈ, ਨਾ ਵਿਸਾਰ ਬੋਰ ਪਛਤਾਵੈ, ਤੂੰ ਮਨ ਹਰ ਜੀਓ ਤੂੰ ਮਨ ਸੂਖ, ਨਾਮ ਵਿਸਾਰ ਸਹਿ ਜਮ ਦੁਖ ਰਹਾਓ, ਚੂਵਾ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਨਾਮ ਵਿਸਾਰਿਆ ਸਭ ਕੂੜੋ ਕੂਰ, ਨੇਜੇ ਵਾਜੇ ਤਖ਼ਤ ਸਲਾਮ, ਅਦਕੀ ਤ੍ਰਿਸ਼ਨਾ ਵਿਆਪੈ ਕਾਮ, ਬਿਨ ਹਰਜਾ ਚੇ ਭਗਤ ਨਾ ਨਾਮ, ਵਾਦ ਅਹੰਕਾਰ ਨਾਹੀ ਪ੍ਰਭ ਮੇਲਾ, ਮਨ ਦੇ ਪਾਵੇ ਨਾਮ ਸਹੇਲਾ, ਦੂਜੇ ਪਾਏ ਅਗਿਆਨ ਦੁਹੇਲਾ, ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਇਥ ਸਾਗਰ ਨਹੀਂ ਵਾਟ, ਬਿਨ ਗੁਰਸੇਵੇ ਘਾਟੇ ਘਾਟ, ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੈ, ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੈ, ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੈ, ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਓ, ਗੁਰ ਸ਼ਬਦੀ ਮਥੇ ਅੰਮ੍ਰਿਤ ਪੀਓ, ਨਾਮ ਵਡਾਈ ਤਦ ਪਾਣੇ ਦੀਓ, ਨਾ ਬਿਨਾ ਕਉ ਜੀਵਾ ਮਾਏ, ਅੰਦਨ ਜਪਤ ਰਹੋ ਤੇਰੀ ਸਰਨਾਈ, ਨਾਨਕ ਨਾਮ ਰਤੇ ਪਤ ਪਾਏ, ਗੌੜੀ ਮੁਹੱਲਾ ਪਹਿਲਾ, ਹੋਮੇ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਹੋ ਹੋ ਕਰਤ ਨਹੀਂ ਸੱਚ ਪਾਈਐ, ਹੋਮੇ ਜਾਏ ਪਰਮ ਪਦ ਪਾਈਏ ਰਹਾਓ, ਹੋਮੇ ਕਰ ਰਾਜੇ ਬਹੁਤਾਵੈ, ਹੋਮੇ ਖਪੈ ਜਨਮ ਮਰ ਆਵੈ, ਹੋਮੇ ਨਿਵਰੇ ਗੁਰ ਸ਼ਬਦ ਵਿਚਾਰੈ, ਚਾਂਚਲ ਮਤ ਤਿਆਗੈ ਪੰਚ ਸੰਘਾਰੈ, ਅੰਤਰ ਸਾਚ ਸਹਿਜ ਘਰ ਆਵੈ, ਰਾਜਨ ਜਾਣ ਪਰਮ ਗਤ ਪਾਵੈ, ਸੱਚ ਕਰਨੀ ਗੁਰ ਪਰਮ ਚੁਕਾਵੈ, ਨਿਰਭਉ ਕੈ ਘਰ ਤਾੜੀ ਲਾਵੈ, ਹੋ ਹੋ ਕਿਆ ਮਰਨਾ ਕਿਆ ਪਾਵੈ, ਪੂਰਾ ਗੁਰ ਪੇਟੇ ਸੋ ਚਗਰ ਚੁਕਾਵੈ, ਜੀਤੀ ਹੈ ਤੇਤੀ ਕਿਉ ਨਾਹੀ, ਗੁਰਮ ਗਿਆਨ ਭੇਟ ਗੁਣ ਗਾਹੀ, ਹੋਮੇ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ, ਗੌੜੀ ਮੁਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ, ਬ੍ਰਹਮ ਕਮਲ ਪੈ ਆਲ ਨਾ ਪਾਇਆ, ਆਗਿਆ ਨਹੀਂ ਲੀਨੀ ਭਰਮ ਪਲਾਇਆ, ਜੋ ਉਪਜੇ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ, ਮਾਇਆ ਮੋਹਿ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ, ਉਹ ਅਬਨਾਸੀ ਅਲਾਕਾ ਭੇਵਾ, ਸੁਲਤਾਨ ਖਾਨ ਬਾਦਸ਼ਾਹ ਨੇ ਰਹਿਣਾ, ਨਾਮੋ ਭੂਲੇ ਜਮ ਕਾ ਦੁਖ ਸਹਿਣਾ, ਮੈਂ ਤਰ ਨਾਮ ਜੋ ਰਾਖੋ ਰਹਿਣਾ, ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸ਼ਾਹ ਮਰੇ ਸੰਚੇ ਮਾਇਆ ਦਾਮ, ਮੈਂ ਤਨ ਦੀਜੇ ਹਰੇ ਅੰਮ੍ਰਿਤ ਨਾਮ, ਰਈਅਤ ਮਹਿਰ ਮੁਕਦਮ ਸਿਕਦਾਰੇ, ਨਿਚਲ ਕੋਈ ਨਾ ਦਿਸੇ ਸੰਸਾਰੇ, ਅਫਰਿਓ ਕਾਲ ਕੂੜ ਸਿਰ ਮਾਰੈ, ਨਿਚਲੇਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨੇ ਸਭ ਗੋਈ, ਉਹ ਗੁਰਮੁਖ ਜਾਪੈ ਤਾਂ ਪਤ ਹੋਈ, ਕਾਜੀ ਸੇਖ ਭੇਖ ਫਕੀਰਾ, ਵੱਡੇ ਕਹਾਵੈ ਹੋਮੇ ਤਨ ਪੀਰਾ, ਕਾਲ ਨਾ ਛੋਡੇ ਬਿਨ ਸਤਿਗੁਰ ਕੀ ਤੀਰਾ, ਕਾਲ ਜਲ ਜਿਹਵਾ ਅਰਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ, ਬਿਨ ਸ਼ਬਦੇ ਮੂਠੇ ਦਿਨ ਰਹਿਣੀ, ਹਿਰਦੇ ਸਾਜ ਵਸੇ ਹਰ ਨਾਏ, ਕਾਲ ਨਾ ਜੋਹੇ ਸਕੇ ਗੁਣ ਗਾਏ, ਨਾਨ ਗੁਰਮੁਖ ਸ਼ਬਦ ਸਮਾਏ, ਗੌੜੀ ਮੁਹੱਲਾ ਪਹਿਲਾ, ਬੋਲੇ ਸੱਚ ਮਿਥਿਆ ਨਹੀਂ ਰਾਈ, ਚਾਲੇ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸਰਨਾਈ, ਸੱਚ ਕਰ ਬੈਸੇ ਕਾਲ ਨ ਜੂ ਹੈ, ਮਨਮੁਖੋ ਆਵਦ ਜਾਵਦ ਦੁਖ ਮੋਹ ਹੈ, ਰਹਾਓ ਅਪਿਓ ਅਪੀਓ ਅਕਥ ਕਥ ਰਹੀਏ, ਨਿਜ ਕਰ ਬੈ ਸਹਿਜ ਕਰ ਲਈਏ, ਹਰ ਰਸ ਮਾਤੇ ਹੋਰ ਸੁਖ ਕਹੀਏ, ਗੁਰਮਤ ਜਾਲ ਨਿਹਚਲ ਨੀ ਡੋਲੈ, ਗੁਰਮਤ ਸਾਚ ਸਹਿਜਰ ਬੋਲੈ, ਪੀਵੇ ਅੰਮ੍ਰਿਤ ਤਤ ਵਰੋਲੈ, ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰ ਗਤ ਕੀਨੀ, ਗਤ ਮਿਤ ਪਾਹੀ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸੱਚ ਜੋਤ ਅਪਾਰ, ਜੈ ਦੇਖੋ ਤੈ ਏਕੰਕਾਰ, ਰਹੇ ਨਿਰਾਲਮ ਏਕਾ ਸੱਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੂਕੀ ਅਹੰ ਭਰਮਣੀ, ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਭਾਰਿਆ, ਸਾਚ ਮਿਲ ਗੁਰ ਲੱਖ ਲਖਾਇਆ, ਨਿਚਲ ਮਹਿਲ ਨੀ ਛਾਇਆ ਮਾਇਆ, ਸਾਸ ਧੋ ਕੇ ਭਰਮ ਚੁਕਾਇਆ, ਜਿਨ ਕੇ ਮਨ ਵਸਿਆ ਸੱਚ ਸੋਈ, ਤਿਨਕੀ ਸੰਗਤ ਗੁਰਮਖੋਈ, ਨਾਨਕ ਸਾਚ ਨਾਮ ਮਲ ਖੋਈ, ਗੌੜੀ ਮੁਹੱਲਾ ਪਹਿਲਾ, ਰਾਮ ਨਾਮ ਚਿਤ ਰਾਪੈ ਜਾਕਾ, ਉਪਜੰਪ ਦਰਸ਼ਨ ਕੀਜੈ ਤਾਕਾ, ਰਾਮ ਨਾ ਜਪੋ ਅਭਾਗਤ ਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ, ਗੁਰਮਤਿ ਰਾਮ ਜਪੇ ਜਨ ਪੂਰਾ, ਤਿਤ ਘਟ ਅਨਹਦ ਵੱਜ ਬਾਜੇ ਤੂਰਾ, ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ, ਜਿਨ ਕੈ ਹਿਰਦੇ ਹਰ ਹਰ ਸੋਈ, ਤਿਨਕਾ ਦਰਸ ਪਰਸ ਸੁਖ ਹੋਈ, ਸਰਬ ਜੀ ਅਮੈ ਏਕੋ ਰਵੈ, ਮਨ ਮੁਖੰਕਾਰੀ ਫਿਰ ਜੂਨੀ ਭਵੈ, ਸੋ ਬੂਝੇ ਜੋ ਸਤਿਗੁਰ ਪਾਏ, ਹੋਮੇ ਮਾਰੇ ਗੁਰ ਸ਼ਬਦੇ ਪਾਏ, ਆਰਦੇ ਉਰਦ ਗੀਤ ਸੰਦ ਕਿਉ ਜਾਣੇ, ਗੁਰਮੁਖ ਸੰਦ ਮਿਲੇ ਮਨ ਮਾਨੇ, ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ, ਸੋਲੇ ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆਂ, ਗੌੜੀ ਬੈਰਾਗਣ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਉ ਗਾਈ ਕੋ ਗੋਇਲੀ ਰਾਖੇ ਕਰ ਸਾਰਾ, ਐਨ ਸਪਾਲੇ ਰਾਖ ਲੇ ਆਤਮ ਸੁਖ ਧਾਰਾ, ਐਤਿਉਤ ਰਾਖੋ ਦੀਨ ਦਿਆਲਾ, ਤੋ ਸਰਨਾਗਤ ਸਰਨਾਗਤ ਨਦਰ ਨਿਹਾਲਾ ਰਹਾਉ, ਜੈ ਦੇਖੋ ਤੈ ਰਵ ਰਹੇ ਰਾਖ ਰਾਖ ਨਹਾਰਾ, ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਅਧਾਰਾ, ਕਿਰਤ ਪਿਆ ਅਧ ਊਰ ਦੀ ਬਿਨ ਗਿਆਨ ਵਿਚਾਰਾ, ਬਿਨ ਉਪਮਾ ਜਗਦੀਸ ਕੀ ਬਿਨ ਸੇ ਨਾ ਅੰਧਿਹਾਰਾ, ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ, ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ, ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ, ਬਿਨ ਸ਼ਬਦੇ ਥਿਰ ਕੋ ਨਹੀਂ ਬੂਝੇ ਸੁਖ ਹੋਈ, ਕਿਆ ਲੈ ਆਇਆ ਲੈ ਜਾਏ ਕਿਆ ਫਾਸੇ ਜਮ ਜਾਲਾ, ਡੋਲ ਬਦਾ ਕਸ ਜੇਵਰੀ ਆਕਾਸ ਪਤਾਲਾ, ਗੁਰਮਤਿ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ, ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ, ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ, ਨਾਨਕ ਮੇਲ ਨ ਚੁਕੀ ਲਾਹਾ ਸੱਚ ਪਾਵੇ, ਗੌੜੀ ਮਹੱਲਾ ਪਹਿਲਾ, ਗੁਰਪ੍ਰਸਾਦੀ ਬੂਝ ਲੇ ਤੋ ਹੋਏ ਨਬੇਰਾ, ਘਰ ਘਰ ਨਾਮ ਨਿਰੰਜਨਾ ਸੋ ਠਾਕਰ ਮੇਰਾ, ਬਿਨ ਗੁਰ ਸ਼ਬਦ ਨਾ ਝੂਟੀਐ ਦੇਖੋ ਵਿਚਾਰਾ, ਜੇ ਲਾ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਓ, ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ, ਬਿਨ ਗੁਰ ਪੰਥ ਨ ਸੂਝੀ ਕਿਤ ਬਿਦ ਨਿਰਬਹੀਐ, ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੈ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ, ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੈ ਮੂਏ ਨਹੀਂ ਰੋਤਾ, ਆਵਤ ਕੋ ਜਾਤਾ ਕਹੈ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਹਿਆ, ਮੀਠੇ ਕੋ ਕੌੜਾ ਕਹੈ ਕੜਵੇ ਕੋ ਮੀਠਾ, ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ, ਚੇਰੀ ਕੀ ਸੇਵਾ ਕਰੈ ਠਾਕਰ ਨਹੀਂ ਦੀਸੈ, ਭੁਖਰ ਨੀਰ ਬਰੋਲੀਐ ਮਾਖਨ ਨਹੀਂ ਰੀਸੈ, ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ, ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ, ਸਭ ਆਪੇ ਆਪ ਵਰਤਦਾ ਆਪੇ ਭਰਮ ਆਇਆ, ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ, ਰਾਗ ਗੌੜੀ ਗੁਆਰੇਰੀ ਮੁਹੱਲਾ ਤੀਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਕਾ ਸੂਤਕ ਦੂਜਾ ਭਾਉ ਭਰਮੇ ਭੁੱਲੇ ਆਵੋ ਜਾਓ, ਮਨਮੁਖ ਸੂਤਕ ਕਬੇ ਨਾ ਜਾਏ ਜਿਚਰ ਸ਼ਬਦ ਨ ਭੀਜੈ ਹਰ ਕੈ ਨਾਏ ਰਹਾਓ, ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੋ ਵਾਰ, ਸੂਤਕ ਅਗਨ ਪੌਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਏ, ਸੂਤਕ ਕਰਮ ਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ, ਸਤਿਗੁਰ ਸੇਵੈ ਸੂਤਕ ਜਾਇ ਮਰੇ ਨ ਜਨਮੈ ਕਾਲ ਨ ਖਾਏ, ਸਾਤ ਸਿਮਰਤ ਸੋ ਦੇਖੋ ਕੋਏ ਵਿਣ ਨਾਵੇ ਕੋ ਮੁਕਤ ਨ ਹੋਏ, ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲਮੇ ਗੁਰਮੁਖ ਉਤਰ ਸਪਾਰ, ਸਾਚਾ ਮਰੇ ਨ ਆਵੇ ਜਾਏ ਨਾਨਕ ਗੁਰਮੁਖ ਰਹੇ ਸਮਾਏ, ਗੌੜੀ ਮੁਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਅਧਾਰਾ, ਹਰ ਜੀਉ ਰਾਖੈ ਹਰ ਜੀਉ ਰਾਖੋ ਹਿਰਦੇ ਔਰ ਧਾਰਾ, ਗੁਰਮੁਖ ਸੋਭਾ ਸਾਚ ਦੁਆਰਾ, ਪੰਡਿਤ ਹਰ ਪੜਤ ਜੋ ਵਿਕਾਰਾ, ਗੁਰਮੁਖ ਭੋਜਲ ਉਤਰੋ ਪਾਰਾ ਰਹਾਓ, ਗੁਰਮੁਖ ਵਿੱਚੋਂ ਹੋਮੇ ਜਾਏ ਗੁਰਮੁਖ ਮੈਲ ਨ ਲਾਗੈ ਆਏ, ਗੁਰਮੁਖ ਨਾਮ ਵਸੇ ਮਨ ਆਏ, ਗੁਰਮੁਖ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਰਤੇ ਸੁਖ ਹੋਈ, ਆਪਣਾ ਮਨ ਪ੍ਰਬੋਧੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ, ਗੁਰਮੁਖ ਸਮਝੋ ਸਦਾ ਸੁਖ ਹੋਈ, ਮਨਮੁਖ ਡੰਪ ਬਹੁਤ ਚਿਤਰਾਈ, ਜੋ ਕੁਛ ਕਮਾਵੇ ਥੋ ਥਾਏ ਨਾ ਪਾਏ, ਆਵੇ ਜਾਵੇ ਠੌਰ ਨਾ ਕਾਏ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜੋ ਲਾਏ ਬਹੇ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛਤਾਨਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗੁਰ ਪ੍ਰਸਾਦੀ ਮਿਲੇ ਹਰ ਸੋਈ, ਗੁਰਦਾਤਾ ਜੁਗ ਚਾਰੇ ਹੋਈ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਇਰ ਕੀ ਪੁੱਤਰੀ ਬਿਦਾਰ ਗਵਾਈ। ਨਾਨਕ ਬਿਨ ਨਾਵੇ ਝੂਠੀ ਚਤਰਾਈ, ਗੌੜੀ ਮੁਹੱਲਾ ਤੀਜਾ। ਇਸ ਜੋਗ ਕਾ ਧਰਮ ਪੜੋ ਤੁਮ ਭਾਈ, ਪੂਰੇ ਗੁਰ ਸਭ ਸੋਜੀ ਪਾਈ। ਇੱਥੇ ਅੱਗੇ ਹਰ ਨਾਮ ਸਿਖਾਈ, ਰਾਮ ਪੜੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ ਰਹਾਉ। ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੇ ਪਾਏ। ਗੁਰ ਕੈ ਸ਼ਬਦ ਸੱਚ ਲਿਵ ਲਾਏ, ਹੋਮੇ ਮੈਲਾ ਇਹ ਸੰਸਾਰਾ। ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖਵਾਰਾ। ਸੋ ਜਨ ਸਾਚਾ ਜੇ ਹੋਮੇ ਮਾਰੈ, ਗੁਰ ਕੈ ਸ਼ਬਦ ਪੰਚ ਸੰਘਾਰੈ। ਆਪ ਤਰੈ ਸਗਲੇ ਕੁਲ ਤਾਰੈ, ਮਾਇਆ ਮੋਹੇ ਨਟ ਬਾਜੀ ਪਾਈ। ਮਨਮੁਖ ਅੰਧ ਰਹੇ ਲਪਟਾਈ, ਗੁਰਮੁਖ ਲਿਪਤ ਰਹੇ ਲਿਵ ਲਾਈ। ਬਹੁਤੇ ਭੇ ਕਰੈ ਭੇਖ ਤਹਾਰੀ, ਅੰਤਰ ਤਿਸ ਨਾ ਫਿਰੇ ਅਹੰਕਾਰੀ। ਆਪਣਾ ਚੀਨੈ ਬਾਜੀ ਹਾਰੀ, ਕਾਪੜ ਪਹਿਰ ਕਰੇ ਚਤਰਾਈ। ਮਾਇਆ ਮੁਯਤ ਭਰਮ ਪਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਨਾਮ ਰਤੇ ਸਦਾ ਬੈਰਾਗੀ, ਗਿਰਹੀ ਅੰਤਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵੇ ਸੇਵੜ ਭਾਗੀ, ਗੌੜੀ ਮੁਹੱਲਾ ਤੀਜਾ। ਬ੍ਰਹਮਾ ਮੂਲ ਵੇਦ ਅਭਿਆਸਾ, ਤਿਸਤੇ ਉਪਜੇ ਦੇਵ ਮੋਹ ਪਿਆਸਾ। ਤ੍ਰੈਗੁਣ ਭਰਮੇ ਨਾਹੀ ਨਿਜ ਘਰ ਵਾਸਾ, ਹਮ ਹਰ ਰਾਖੇ ਸਤ ਗੁਰੂ ਮਿਲਾਇਆ। ਅਨ ਦਿਨ ਭਗਤ ਹਰ ਨਾਮ ਦਿੜਾਇਆ ਰਹਾਉ। ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ, ਪੜ ਵਾਦ ਵਖਾਣੇ ਸਿਰ ਮਾਰੇ ਜਮ ਕਾਲਾ। ਤਤ ਨ ਚੀਨੇ ਬੰਨੇ ਪੰਡ ਪਰਾਲਾ, ਮਨਮੁਖ ਅਗਿਆਨ ਕੁਮਾਰਗ ਪਾਏ। ਹਰ ਨਾਮ ਵਸਾਰਿਆ ਬੋ ਕਰਮ ਦਿੜਾਏ, ਭਵ ਜਲ ਡੂਬੇ ਦੂਜੇ ਭਾਏ। ਮਾਇਆ ਕਾ ਮੋਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁੱਖ ਪਾਵੈ। ਜਮ ਕਾ ਗਲ ਜੇ ਵੜਾ ਨਿਤ ਕਾਲ ਸੰਤਾਵੈ, ਗੁਰਮੁਖ ਜਮ ਕਾਲ ਨੇੜ ਨਾ ਆਵੈ। ਹੋਮੇ ਦੂਜਾ ਸ਼ਬਦ ਜਲਾਵੈ, ਨਾਮੇ ਰਾਤੇ ਹਰ ਗੁਣ ਗਾਵੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੇ ਤਾਂ ਮਹਿਲ ਪਾਵੈ। ਸਦ ਹੀ ਨਿਰਮਲ ਸਹਿ ਸਮਾਵੈ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ। ਤਿੰਨ ਕੋ ਸਭ ਨਿਵਹਿ ਅਨ ਦਿਨ ਪੂਜ ਕਰਾਹੀ, ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ। ਪੂਰੇ ਸਤਿਗੁਰ ਸ਼ਬਦ ਸੁਣਾਇਆ, ਤ੍ਰੈਗੁਣ ਮੇਟੇ ਚੌਥੇ ਚਿਤ ਲਾਇਆ। ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ, ਗੌੜੀ ਮੁਹੱਲਾ ਤੀਜਾ। ਬ੍ਰਹਮਾ ਵੇਦ ਪੜੇ ਵਾਦ ਵਖਾਣੈ, ਅੰਤਰ ਤਾਮਸ ਆਪ ਨਾ ਪਛਾਣੈ। ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ। ਮਨਮੁਖ ਖਾਦੇ ਦੂਜੇ ਭਾਏ ਰਹਾਉ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ। ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ, ਮੀਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ। ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕਹਿ ਮਨ ਪਾਏ। ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਭਰਮ ਭੁਲਾਏ। ਮਨਮੁਖ ਕਹਿੰਦੇ ਸਦਾ ਬਿਖ ਖਾਏ, ਜਮ ਡੰਡ ਸਹੇ ਸਦਾ ਦੁੱਖ ਪਾਏ। ਜੰਮੂਆ ਨਾ ਜੋਹੇ ਹਰ ਕੀ ਸਰਣਾਈ, ਹੋਮੇ ਮਾਰ ਸੱਚ ਲਿਵ ਲਾਈ। ਸਦਾ ਰਹੇ ਹਰ ਨਾਮ ਲਿਵ ਲਾਈ, ਸਤਿਗੁਰ ਸੇਵੇ ਸੇ ਜਨ ਨਿਰਮਲ ਪਵਿੱਤਾ। ਮਨ ਸੋ ਮਨ ਮਿਲਾਏ ਸਭ ਜਗ ਜੀਤਾ, ਇਨ ਬਿਦ ਕੁਸਲ ਤੇਰੇ ਮੇਰੇ ਮੀਤਾ। ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਂ ਵਿੱਚੋਂ ਆਪ ਗਵਾਏ। ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਭਾਈ। ਭਗਤੀ ਸੀਧੇ ਦਰ ਸੋਭਾ ਪਾਈ, ਨਾਨਕ ਰਾਮ ਨਾਮ ਵਡਿਆਈ। ਗੌੜੀ ਮੁਹੱਲਾ ਤੀਜਾ, ਤ੍ਰੈਗੁਣ ਵਖਾਣੇ ਭਰਮ ਨਾ ਜਾਏ। ਬੰਧਨ ਨਾ ਟੂਟੇ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਤੁਨ ਉਪਜੇ ਹਰ ਲਿਵ ਲਾਹੇ ਰਹਾਓ। ਤ੍ਰੈਗੁਣ ਕਾਲੇ ਕੀ ਸਰਕਾਰਾ, ਨਾਮ ਨਾ ਚੇਤੇ ਪਾਵਨ ਹਾਰਾ। ਮਰ ਜੰਮੇ ਫਿਰ ਵਾਰੋ ਵਾਰਾ, ਅੰਧੇ ਗੁਰੂ ਤੇ ਭਰਮ ਨਾ ਜਾਈ। ਮੂਲ ਛੋੜ ਲਾਗੇ ਦੂਜੇ ਭਾਈ, ਬੇਕਾ ਮਾਤਾ ਬਿਖ ਮਾਹੇ ਸਮਾਈ। ਮਾਇਆ ਕਰ ਮੂਲ ਜੰਤਰ ਭਰਮਾਏ, ਹਰ ਜੀਉ ਵਿਸਰਿਆ ਦੂਜੇ ਭਾਏ। ਜਿਸ ਨਦਰ ਕਰੇ ਸੋ ਪਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨ ਛਪੈ ਜੇ ਕੋ ਰਖੈ ਛਪਾਏ, ਗਿਆਨੀ ਬੂਝੇ ਸਹਿ ਸਪਾਏ, ਗੁਰਮੁਖ ਸਾਚ ਰਹਿਆ ਲਿਵ ਲਾਏ, ਹੋਮੇ ਮਾਇਆ ਸ਼ਬਦ ਜਲਾਏ, ਮੀਰਾ ਪ੍ਰਭ ਸਾਚਾ ਮੇਲ ਮਿਲਾਏ, ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰਾਖੇ ਠਾਕ ਰਹਾਏ, ਪੂਰੇ ਗੁਰ ਤੇ ਸੋ ਜੀ ਪਾਏ, ਆਪੇ ਕਰਤਾ ਸਿਰੜ ਸਿਰਜ ਜਿਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੇ ਕੋਈ, ਗੋੜੀ ਮੁਹੱਲਾ ਤੀਜਾ, ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ, ਅਨਦਿਨ ਹਿਰਦੇ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਉ, ਹਿਰਦੇ ਸੁਖ ਪਿਆ ਪ੍ਰਗਾਸ, ਗੁਰਮੁਖ ਗਾਵੇ ਸੱਚ ਗੁਣ ਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਘਟਾਮੈ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸੱਚ ਮਿਲੇ ਪ੍ਰਭ ਸੋਈ, ਮੋਹ ਕੁਟੰਬ ਸੋ ਪ੍ਰੀਤ ਨਾ ਹੋਏ, ਜਾ ਹਿਰਦੇ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਅਸਤਰ ਹੋਏ, ਹੁਕਮ ਪਛਾਣੇ ਬੂਝੇ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮੈਂ ਲੋਏ, ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਬਿਕਸੇ ਅੰਦਿਨ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ, ਹਉਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣ ਤਾਸ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੇ ਚ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਚ ਸਮਾਏ।
1: ਛੋਡੜਿਆ ਜੀਓ।

0: ਹਰ ਦਰਸ਼ਨ ਕੋ ਦਾਸ ਸੁਖ ਪਾਏ, ਮੀਰਾ ਹਰ ਪ੍ਰਭ ਇਨ ਵਿਦ ਪਾਏ ਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜਿਤ ਹਰ ਨਾਮਨ ਲੱਗੇ ਪਿਆਰ, ਤ੍ਰਿਗ ਸੇ ਸਖਾਲੀ ਕਾਮਣ ਮੋਗ ਬਾਰ, ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ, ਹਰ ਨਾਮ ਬਿਨਾ ਮੈਂ ਅਵਰ ਨਾ ਕੋਏ, ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆ ਦੁੱਖ ਸਗਲ ਮਟਾਈ, ਸਦਾ ਆਨੰਦ ਹਰ ਨਾਮ ਲਿਵ ਲਾਈ, ਗੁਰ ਮਿਲੇ ਹਮਕੋ ਸਰੀਰ ਸੁਧ ਪਈ, ਹੋਮੇ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨਸੇ ਕ੍ਰੋਧ ਖਿਮਾ ਗਹਿ ਲਈ, ਹਰਿ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਲੱਖ ਭੇਵੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਬੈਰਾਗਣ ਮਹੱਲਾ ਤੀਜਾ, ਸਤਿਗੁਰ ਤੇਜੋ ਮੋਹ ਫਿਰੇ ਤੇ ਵੇਮੁਖ ਬੁਰੇ ਦਸਨ, ਅੰਦਨ ਬੱਧੇ ਮਾਰੀਨ ਫਿਰ ਵੇਲਾ ਨਾ ਲਹਨ, ਹਰ ਹਰ ਰਾਖੋ ਕਿਰਪਾ ਧਾਰ, ਸਤਸੰਗਤ ਮਿਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ, ਰਹਾਓ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲਨ, ਆਪ ਛੋੜ ਸੇਵਾ ਕਰਨ ਜੀਵਿਤ ਮੋਏ ਰਹਨ, ਜਿਸਦਾ ਪਿੰਡ ਪੁਰਾਣ ਹੈ ਤਿਸਕੀ ਸਰਕਾਰ, ਉਹ ਕੋ ਮਨੋ ਵਸਾਰੀਏ ਹਰ ਰੱਖੀਏ ਹਿਰਦੇ ਧਾਰ, ਨਾ ਮਿਲੇ ਪਦ ਪਾਈਏ ਨਾ ਮੰਨੈ ਸੁਖ ਹੋਏ, ਸਤਿਗੁਰ ਤੇ ਨਾਮ ਪਾਈਏ ਕਰ ਮਿਲੇ ਪ੍ਰਭ ਸੋਏ, ਸਤਿਗੁਰ ਤੇ ਜੋ ਮੋਹ ਫੇਰੇ ਹੋਏ ਭਰਮ ਦੇ ਨਾ ਟਿਕਾਨਾ, ਧਰਤ ਅਸਮਾਨ ਨਾ ਝੱਲੀ ਵਿੱਚ ਵਿਸ਼ਟਾ ਪਏ ਪਚਾਨਾ, ਇਹੋ ਜਗ ਭਰਮ ਭੁਲਾਇਆ ਮੋਠ ਗੋਲੀ ਪਾਏ, ਜਿੰਨਾ ਸਤਿਗੁਰ ਭੇਟਿਆ ਤਨ ਨੇੜ ਨਾ ਭਿੱਟੈ ਮਾਏ, ਸਤਿਗੁਰ ਸੇਵਨ ਸੋ ਸੋਹਣੇ ਹੋਮੇ ਮੈਲ ਗਵਾਏ, ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ, ਹਰ ਪ੍ਰਭਦਾਤਾ ਏਕ ਤੂੰ ਤੂੰ ਆਪੇ ਬਖਸਮ ਲਾਏ, ਜਨ ਨਾਨਕ ਸਰਨਾਗਤੀ ਜੋ ਭਾਵੇ ਤਿਵੇ ਛਡਾਏ, ਰਾਗ ਗੌੜੀ ਪੂਰਬੀ ਮੁਹੱਲਾ ਚੌਥਾ, ਕਰ ਹੱਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰ ਹੱਲੇ ਮਨ ਪਰਦੇਸੀਆ ਕਿਉਂ ਮਿਲੀਏ ਹਰ ਮਾਏ, ਗੁਰਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ, ਮਨ ਕਰ ਹੱਲਾ ਸਤਿਗੁਰ ਪੁਰਖ ਧਿਆਏ ਰਹਾਓ, ਮਨ ਕਰ ਹੱਲਾ ਵਿਚਾਰੀਆ ਹਰ ਰਾਮ ਨਾਮ ਧਿਆਏ, ਜਿੱਥੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ, ਮਨ ਕਰ ਹੱਲਾ ਅਤ ਨਿਰਮਲਾ ਮਲ ਲਾਗੀ ਹੋਮੇ ਆਏ, ਪ੍ਰਤੱਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ, ਮਨ ਕਰ ਲਾ ਮੇਰੇ ਪ੍ਰੀਤਮਾ ਹਰ ਹਿਰਦੇ ਪਾਲ ਭੁਲਾਏ, ਉਪਾਏ ਕਿਤੇ ਨਾ ਲੱਭਈ ਗੁਰ ਹਿਰਦੇ ਹਰ ਦਿਖਾਏ, ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ, ਕਰ ਜਾਏ ਭਾਵੇ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ, ਮਨ ਕਰ ਹਲਾ ਤੂੰ ਮੀਤ ਮੇਰਾ ਪਖੰਡ ਲੋਭਤ ਜਾਏ, ਹਰ ਅੰਮ੍ਰਿਤ ਸਾਰ ਗੁਰ ਪੂਰਿਆ ਪਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ, ਮਨ ਕਰ ਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ, ਹਰ ਅੰਮ੍ਰਿਤ ਸਾਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ, ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ, ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ, ਮਨ ਕਰ ਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ, ਹਰ ਦਰਗਹਿ ਪਹਿਨਾਇਆ ਹਰ ਆਪ ਲਿਆ ਗੱਲ ਲਾਏ, ਮਨ ਕਰ ਲਾ ਹਰ ਮੰਨਿਆ ਗੁਰਮੁਖ ਕਾਰ ਕਮਾਏ, ਗੁਰ ਆਗੇ ਕਰ ਜੋ ਦੜੀ ਜਨ ਨਾਨਕ ਹਰ ਮਿਲਾਏ, ਗੌੜੀ ਮੁਹੱਲਾ ਚੌਥਾ, ਮਨ ਕਰ ਹੱਲਾ ਵਿਚਾਰੀਆ ਵਿਚਾਰ ਦੇਖ ਸੰਭਾਲ, ਬਨ ਫਿਰ ਥੱਕੇ ਬਨਵਾਸੀਆ ਫਿਰ ਗੁਰਮਤ ਹਿਰਦੇ ਨਿਹਾਲ, ਮਨ ਕਰ ਲਾ ਗੁਰ ਗੋਬਿੰਦ ਸੰਭਾਲ ਰਹਾਓ, ਮਨ ਕਰ ਲਾ ਵਿਚਾਰੀਆ ਮਨਮੁਖ ਪਾਥਿਆ ਮਹਾ ਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ,
1: ਰਹਾਓ ਮਨ ਕਰ ਹੱਲਾ ਵਿਚਾਰਿਆ ਮਨਮੁਖ ਪਾਥਿਆ ਮਹਾ ਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ, ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਭਾਲ, ਸਤਸੰਗਤ ਲੱਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ, ਮਨ ਕਰ ਹਲਾ ਵਡਭਾਗੀਆ ਹਰ ਇੱਕ ਨਜ਼ਰ ਨਿਹਾਲ, ਆਪ ਛੜਾਏ ਛੁੱਟੀਏ ਸਤਿਗੁਰ ਚਰਨ ਸੰਭਾਲ, ਮਨ ਕਰ ਹੱਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰੂ ਨਾਨਕ ਨਾਮ ਵਿਖਾਲਿਆ ਅਰਦਾਸ ਕਰੀ ਦਾ ਤਾਰ ਦਾਤ ਕਰੀ ਦਿਆਲ ਮਨ ਕਰ ਹੱਲਾ ਤੂੰ ਚੰਚਲਾ ਚਤਰਾਏ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹੱਲਾ ਵੜ ਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਮਨ ਅੰਤਰ ਨਿਧਾਨ ਮਨ ਕਰ ਹੱਲੇ ਪਰਮ ਵਹਿ ਪਵੇ ਬਾਰ ਪਾਲ ਗੁਰਪੁਰਖ ਪੂਰਾ ਪੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੇ ਗੁਰਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹੱਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਬ ਇਹ ਮਨ ਮੈਂ ਕਰਤ ਗੁਮਾਨਾ ਤਾਵੇ ਬਾਵਰ ਬਾਵਰ ਫਿਰਤ ਬਗਾਨਾ ਏ ਮੈਂ ਜਬ ਹੁਆ ਸਲ ਕਿਰੀਨਾ ਤਾ ਤੇਰ ਮਈਆ ਘਟਘਟ ਚੀਨਾ ਜੈ ਸਹਿ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕੋ ਏ ਜਾਨ ਸੰਬੰਧਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਹੀ ਚੁਕਾਈ ਤਾਂ ਤੇ ਇਸ ਸੰਗ ਨਹੀਂ ਬਹਿਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਿਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾ ਹੀ ਕਿਸ ਤਾਤਾ ਜਬ ਇਨ ਆਪਣੋ ਬਾਂਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਬਿਨ ਸੇ ਭਰਮਾ ਭੇਦ ਨਾਈ ਹੈ ਪਾਰ ਬ੍ਰਹਮਾ ਜਬ ਇਨ ਕਿਸ ਕਰਮਾਨੇ ਭੇਦਾ ਤਬ ਤੇ ਦੂਰ ਡੰਡਾ ਰੱਖੇਦਾ ਜਬ ਇਨੇ ਕੋਈ ਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਸ ਸੂਝਿਆ ਜਬ ਇਹ ਧਾਵੇ ਮਾਇਆ ਅਰਥੀ ਨਾ ਤ੍ਰਿਪਤਾਵੇ ਨਾ ਤਿਸਲਾ ਥੀ ਜਬ ਇਸ ਤੇ ਹੋਇਓ ਉਜੌਲਾ ਪਿਛੇ ਲਾਗ ਚਲੀ ਉਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪ ਜਲਿਓ ਜੀਤ ਹਾਰ ਕੀ ਸੋ ਜੀ ਪਰੀ ਤੋ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਣ ਸਭ ਕਿਸ ਇੱਕ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੇ ਸਭ ਕੈ ਸੰਗੈ ਸਤ ਸਲਾਹ ਨਾਨਕ ਇੱਕ ਹਰ ਰੰਗੇ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਜਿਸਕੇ ਹਿਰਦੇ ਰਵਿਆ ਸੋਏ ਮੰਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰਮ

ਜਾਤ ਜਪਤੇ ਹਉਮੈ ਭਾਗੇ। ਜਾਸ ਜਪਤ ਵਸ ਆਵੇ ਪੰਚਾ ਜਾਤ ਜਪਸਰੇ ਦੇ ਅੰਮ੍ਰਿਤ ਸੰਚਾ ਜਾਤ ਜਪਤੇ ਤਿਸ਼ਨਾ ਬੁਝੇ ਸ਼ਾਹ ਸਬਦ ਹਰ ਦਰਗੇ ਸੀਜੇ। ਜਾਸ ਜਪਤ ਕੋਟ ਮਿਟੇ ਅਪਰਾਧ ਜਾਤ ਜਪਤ ਹਰ ਹੋਵੇ ਸਾਧ। ਜਾਸ ਜਪਤ ਮਨ ਸੀਤਲ ਹੋਵੇ ਜਾਤ ਜਪਤ ਮਲ ਸੰਗਲੀਖ ਹੋਵੇ। ਜਾਤ ਜਪਤ ਰਤਨ ਹਰ ਮਿਲੇ ਬੋਰ ਨ ਛੋਡੇ ਹਰ ਸੰਗ ਹਿਲੇ। ਜਾਤ ਜਪਤ ਕਈ ਬੈਕੁੰਠ ਵਾਸ ਜਾਤ ਜਪਤ ਸੁਖ ਸਹਿਜ ਨਿਵਾਸ। ਜਾਤ ਜਪਤ ਏ ਗਗਨ ਨਾ ਪੋਹਤ ਜਾਤ ਜਪਤ ਏ ਕਾਲ ਨਾ ਜੋਹਤ। ਜਾਸ ਜਪ ਤੇਰਾ ਨਿਰਮਲ ਮਾਥਾ ਜਾਤ ਜਪਤ ਸਗਲਾ ਦੁਖ ਲਾਥਾ। ਜਾਤ ਜਪਤ ਮੁਸ਼ਕਲ ਕਛੂ ਨਾ ਬਣੇ ਜਾਤ ਜਪਤ ਸੁਣਿਆ ਨਹਿਤ ਸੁ ਤੁਨੇ। ਜਾਸ ਜਪਤ ਏ ਨਿਰਮਲ ਸੋਏ ਜਾਤ ਜਪਤ ਕਮਲ ਸੀਧਾ ਹੋਏ। ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈਰ ਦੇ ਮੰਤਰ ਦੇ ਹਰੀ। ਅਖੰਡ ਕੀਰਤਨ ਤਿੰਨ ਭੋਜਨ ਪੂਚੂਰਾ ਕਉ ਨਾਨਕ ਜਿਸ ਸਤਿਗੁਰ ਪੂਰਾ। ਕੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਦੇ ਅੰਤਰ ਧਾਰੇ ਪੰਜਨਾ ਸਿਉ ਸੰਗ ਨਿਵਾਰੇ। ਦਸ ਇੰਦਰੀ ਕਰ ਰਾਖੇ ਵਾਸ ਤਾਕੇ ਆਤਮੇ ਹੋਏ ਪ੍ਰਗਾਸ। ਐਸੀ ਦ੍ਰਿੜਤਾ ਤਾਕੇ ਹੋਏ ਜਾ ਕੋ ਦਇਆ ਮਿਆ ਪ੍ਰਸੋਏ ਰਾਓ। ਸਾਜਨ ਦੁਸ਼ਟ ਜਾ ਕੇ ਇੱਕ ਸਮਾਨੇ ਜੇਤਾ ਬੋਲਣ ਤੇਤਾ ਗਿਆਨੇ। ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ। ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਏ। ਸਹਿਜ ਬਿਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ। ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟਿਓ ਸਗਲ ਦੁਰਾਓ। ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨਕੀ ਨਾਸੀ। ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ। ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ। ਸਹਿਜ ਕਥਾ ਮੈਂ ਆਤਮ ਰਸਿਆ ਤਾ ਕੇ ਸੰਗਮ ਨਾਸੀ ਵਸਿਆ। ਸਹਿਜੇ ਆਸਣ ਅਸਤਿਰ ਪਾਇਆ ਸਹਿਜੇ ਆਨੰਦ ਸ਼ਬਦ ਵਜਾਇਆ। ਸਹਿਜੇ ਰੁਣ ਚੁਣਕਾਰ ਸੁਹਾਇਆ ਤਾ ਕੈ ਘਰ ਪਾਰ ਬ੍ਰਹਮ ਸਮਾਇਆ। ਸਹਿਜ ਜਾਕੋ ਪਰਿਓ ਕਰਮਾ ਸਹਿਜ ਗੁਰ ਭੇਟਿਓ ਸਹਿਜ ਧਰਮਾ। ਜਾ ਕੇ ਸਹਿਜ ਪਿਆਸੋ ਜਾਣੇ ਨਾਨਕ ਦਾਸ ਤਾਂ ਕਹਿ ਕੁਰਬਾਣੇ। ਗੌੜੀ ਮਹੱਲਾ ਪੰਜਵਾ ਪ੍ਰਿਥਮੇ ਗਰਵਾਸ ਤੇਰ ਡਰਿਆ ਪੁੱਤਰ ਕਲਤਰ ਕੁਡੰਬ ਸੰਗ ਜੁਰਿਆ। ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰੇਗੇ ਬਪੁਰੇ। ਕਵਨ ਸਥਾਨ ਜੋ ਕਵਨ ਟਰੇ ਕਵਨ ਸ਼ਬਦ ਜਿਤ ਦੁਰਮਤ ਹਰੇ ਰਹਾਉ। ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ। ਸੇਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨ ਸਭ ਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਵ ਸਤ ਪਵਣ ਪਾਵਕ ਨੀਰ ਆਰੇ। ਦਿਨ ਸਰੈਣ ਵਰਤ ਅਰ ਭੇਦਾ ਸਾਸਤ ਸਿਮਰਤ ਬਿਨ ਸੇ ਗੇ ਬੇਦਾ। ਤੀਰਥ ਦੇਵ ਦੇਵ ਰਾ ਪੋਥੀ ਮਾਲਾ ਤਿਲਕ ਸੁਖ ਸੋਚ ਪਾਕ ਹੋਤੀ। ਧੋਤੀ ਡੰਡੋਤ ਪ੍ਰਸਾਦਨ ਭੋਗਾ ਗਮਨ ਕਰੇ ਗੋ ਸਗਲੋ ਲੋਗਾ। ਜਾਤ ਵਰਣ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ।

ਸਦਾ ਆਨੰਦ ਨਿਚਲ ਸਥਾਨਾ ਤਾਂ ਸੰਗਤ ਸਾਧ ਗੁਣ ਵਸੈ ਅਨਭਉ ਨਗਰ ਸਦਾ ਤਾਂ ਸਦ ਵਸੈ ਤੈ ਭਉ ਭਰਮਾ ਸੋਗ ਨ ਚਿੰਤਾ ਆਵਣ ਜਾਣ ਮ੍ਰਿਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਅਖਾਰੇ ਭਗਤ ਹਸੇ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੇ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੇ ਨਿਚਲ ਤਾਨ ਸਾਧ ਸੰਗਤ ਹਰੇ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸਕਾ ਦੁਖ ਜਾਈ ਐਸਾ ਕੋਈ ਜੋ ਦੁਦਾ ਮਾਰ ਗਵਾਵੇ ਇਸੇ ਮਾਰ ਰਾਜ ਜੋ ਕੁਮਾਵੇ ਰਹੋ ਜੋ ਇਸ ਮਾਰੇ ਤਿਸ ਪਉ ਤਿਸਕੋ ਪਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਏ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ ਬੁਝੇ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਦਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨੰਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੇ ਕੋਟ ਕਰਮ ਜਾਪ ਤਪ ਕਰੇ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮਤੇ ਨੀ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕੁਛ ਮੈਲਾ ਇਸ ਮਾਰੀ ਬਿਨ ਸਭ ਕੁਛ ਜੌਲਾ ਜਾਂ ਕੋ ਭੈ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਉ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹਲਾ ਪੰਜਵਾ ਹਰ ਸੋ ਜੁਰੇ ਤਾ ਸਭ ਕੋ ਮੀਤ ਹਰ ਸਿਉ ਜੁਰੇ ਤਨੇ ਚਲਚੀਤ ਹਰ ਸਿਉ ਜੁਰੇ ਨਾ ਵਿਆਪੇ ਕਾੜਾ ਹਰ ਸਿਉ ਜੁਰੇ ਤਾ ਹੋਏ ਨਿਸਤਾਰਾ

ਕਰ ਆਪਣਾ ਲੀਨੋ ਨਦਰ ਨਿਹਾਲ। ਸਿਮਰ ਸਿਮਰ ਕਾਟੇ ਸਭ ਰੋਗ, ਚੜ੍ਹਨ ਧਿਆਨ ਸਰਵ ਸੁਖ ਭੋਗ। ਪੂਰਨ ਪੁਰਖ ਨਵਤ ਨਿਤ ਬਾਲਾ, ਹਰਿ ਅੰਤਰ ਬਾਹਰ ਸੰਗ ਰਖਵਾਲਾ। ਕਹੋ ਨਾਨਕ ਹਰ ਹਰ ਪਦ ਚੀਨ, ਸਰਬਸ ਨਾਮ ਭਗਤ ਕੋ ਦੀਨ। ਰਾਗ ਗੌੜੀ ਮਾਜ ਮਹੱਲਾ ਪੰਜਵਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਖੋਜਦ ਫਿਰੇ ਅਸੰਖ ਅੰਤ ਨਾ ਪਾਰੀਆ, ਆਸੇ ਹੀ ਹੋਏ ਭਗਤ ਜਿਨਾ ਕਿਰਪਾਰੀਆ। ਹੋ ਵਾਰੀਆ ਹਰ ਵਾਰੀਆ ਰਹਾਓ, ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ। ਮੈਂ ਤੱਕੀ ਓਟ ਸੰਤਾਂ ਲਿਓ ਅਵਾਰੀਆ, ਮੋਹਨ ਲਾਲ ਅਨੂਪ ਸਰਬ ਸਧਾਰੀਆ। ਗੁਰ ਨਿਵ ਨਿਵ ਬਲਾਗੋਂ ਪਾਏ ਦਿਓ ਦਿਖਾਰੀਆ, ਮੈਂ ਕੀਏ ਪਿੰਤਰ ਅਨੇਕ ਇੱਕ ਬਿਲਹਾਰੀਆ। ਸਭ ਗੁਣ ਕਿਸੀ ਨਾਏ ਹਰ ਪੂਰ ਭੰਡਾਰੀਆ, ਚੌਦਿਸ ਜਪੀਏ ਨਾਉ ਸੂਖ ਸਵਾਰੀਆ। ਮੈਂ ਆਈ ਓਟ ਦੁਆਰ ਨਾਨਕ ਬਲਿਹਾਰੀਆ, ਗੁਰੂ ਕਾਢਿਓ ਪੂਜਾ ਪਸਾਰ ਮੋਹ ਕੁਪਾਰੀਆ। ਮੈਂ ਜੀਤੋ ਜਨਮ ਪਾਰ ਬੋਰ ਨਾ ਹਾਰੀਆ,

ਪੁਕਾਰਿਆ ਗੁਰ ਸੇਵਾ ਭਉਜਲ ਤਰੀਏ ਕਹੋ ਪੁਕਾਰਿਆ ਗੌੜੀ ਮਹੱਲਾ ਪੰਜਵਾ ਏਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੇਵਾ ਹਰੇਕ ਮੰਗੋ ਰਾਓ ਤਾਜੋ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਨ ਲਿਖਿਓ ਜੋ ਦੀਸੇ ਸੋ ਸੰਗ ਨਾਂਗਿਓ ਸਾਖਤ ਮੂੜ ਲਗੇ ਭਜ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨੇ ਗੁਰਮੁਖ ਲਇਓ ਹਰ ਸੰਤਨ ਕਰ ਨਮੋ ਨਮੋ ਨੋ ਨਿ ਪਾਵੇ ਤੁਲ ਸੁਖੋ ਨੈਣ ਲੋਭੋ ਸਾਜਨੋ ਹਿਰਦੇ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੁਇਤੇ ਰਹੋ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਆ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਾਓ ਬਲ ਤੋ ਜਲ ਤੋ ਤੋ ਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੇ ਪਾਇਓ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਮ ਤਰਾਇਓ ਨਾਹਮ ਕਰਮ ਨਾ ਧਰਮ ਸੱਚ ਸੁੱਚ ਪ੍ਰਭ ਗਹਿ ਪੂਜਾ ਪਾਇਓ ਪਾਉ ਖੰਡਨ ਦੁਖ ਭੰਜਨੋ ਭਗਤ ਵਸਲ ਹਰ ਨਹਾਇਓ ਅਨਾਥ ਨਾਥ ਕਿਰਪਾਲ ਦੀਨ ਸਮਰਤ ਸੰਤ ਵਟਾਇਓ ਨਿਰਗੁਣਿਆਰੇ ਕੀ ਬੇਨਤੀ ਦਿਓ ਦਰਸ ਹਰ ਰਾਇਓ ਨਾਨਕ ਸਰਨ ਤੁਵਾਰੀ ਠਾਕਰ ਸੇਵਕ ਦੁਆਰੇ ਆਇਓ ਕੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਦਰ ਜਾਨੀ ਓ ਸੰਚੋ ਕੱਟਤਾ ਸਗਲੀ ਅਵਦ ਬਿਹਾਨੀ ਰਹੋ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝੇ ਸਮਾਨੀ ਜੋਬਨ ਬੰਦ ਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਜਿਉਂ ਜਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਵਿਸਰਾਨੀ ਭਾਈ ਮੀਤ ਪੰਤਵ ਸਖੈ ਪਾਛੇ ਤਿਨੂੰ ਕਹੋ ਸੰਪਾਨੀ ਜਿਤ ਲਾਗੋ ਮਨ ਵਾਸਨਾਤ ਸਾਹਿਬ ਪ੍ਰਗਟਾਨੀ ਆਮ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਵੀ ਸ਼ੰਤ ਮਹੱਲਾ ਪਹਿਲਾ

ਬਲਕੰਦ ਆਵੇ ਕੇਵ ਨੈਣੀ ਦੇਖੇ ਸਿਗਾਰ ਮਿਟਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋਵਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾਧਨ ਮਿਲੇ ਮਿਲਾਏ ਬਿਨ ਫਿਰ ਨੀਂਦ ਨਾ ਆਵੇ ਮੁੰਦ ਨਿਮਾਨੜੀਆ ਜੀਉ ਬਿਨ ਧਰੀ ਧਨੀ ਪਿਆਰੇ ਕਿਉਂ ਸੁਖ ਪਾਵੇਗੀ ਬਿਨ ਉਰਦਾਰੇ ਨਾ ਬਿਨ ਕਾਰਾ ਬਾਸ ਨਾਹੀਂ ਪੁੱਛੋ ਸਗੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀਂ ਵਸੇ ਸਾਚ ਸੁਹੇਲੀਆ ਸੱਚ ਮਨ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸਭ ਜਾਣਿਆ ਨਾਨਕ ਨਾਮ ਨਾ ਛੋਡੇ ਸਾਧਨ ਨਾਮ ਸਹਿਜ ਸਮਾਣੀਆ ਮਿਲ ਸਕੀ ਸਹੇਲੜੀਓ ਹਮ ਪਿਰ ਰਾਵੇ ਹਾ ਗੁਰਪੁਛ ਲਿਖਿਓ ਜਿ ਲਿਖਿਓ ਗੀ ਜੀਓ ਸਭ ਸੁਨੇਹਾ ਸਾਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ ਨਿਕਸ ਜਾਤੋ ਰਹੇ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੌਤਨ ਸ਼ਬਦ ਨੇ ਉਨ ਵੇਲਿਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਗੀ ਸਹੇਲੀਓ ਮੇਰੀ ਇਸ ਪੁੰਨੀ ਜੀਓ ਅਮਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਮਾਹਿਓ ਸਾਜਨ ਰਾਂਸੇ ਦੁਸ਼ਟ ਵਿਆਪੇ ਸਾਜ ਜਪ ਸੱਚ ਲਾਹਿਓ ਕਰ ਜੋੜ ਸਾ ਧਨ ਕਰੇ ਬਿਨਤੀ ਰਹਿਣ ਦਿਨ ਸਰਸ ਸਰਸ ਭਿੰਨੀਆਂ ਨਾਨਕ ਪਿਰ ਤਨ ਕਰੇ ਰਲੀਆਂ ਇਸ ਮੇਰੀ ਪੁੰਨਿਆ ਗੋੜੀ ਸੰਤ ਮਹੱਲਾ ਪਹਿਲਾ ਸੁਣ ਨਹਾ ਪ੍ਰਭੂ ਜੀਓ ਇਕ ਲੜੀ ਬਨ ਮਾਹੇ ਕਿਉਂ ਤੀਰੇਗੀ ਨਾ ਬਿਨਾ ਪ੍ਰਵੇ ਪ੍ਰਵਾਹੇ ਧਨ ਨਾ ਬਾਜੋ ਰਹਿ ਨ ਸਕੇ ਬਿਖਮ ਕੇ ਰਹਿਣ ਕਨੇਰੀਆ ਨੈ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀਆ ਬਾਜੋ ਪਿਆਰੇ ਕੋਇਨ ਸਾਰੇ ਕਲੜੀ ਕੁਰਲਾਏ ਨਾਨਕ ਸਾਤਨ ਮਿਲੇ ਮਿਲਾਏ ਬਿਨ ਪ੍ਰੀਤਮ ਦੁਖ ਪਾਏ ਪਿਰ ਛੋੜੀ ਅੜੀ ਜੀਓ ਕੌਣ ਮਿਲਾਵੇ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦ ਸੁਹਾਵੇ ਤਾਂ ਬਤ ਪਾਵੇ ਦੀਪਕ ਦੇ ਉਜਾਰੇ ਸੁਣ ਸਕੀ ਸਹੇਲੀ ਸਾਸ ਸੁਹੇਲੀ ਸੱਚ

ਹਿਕਮਤ ਹੁਕਮ ਨਾ ਪ੍ਰਭੂ ਪਤਿਆਨਾ। ਸਹਿਸ ਪਾਤ ਕਰੇ ਚਤਰਾਏ ਸੰਗ ਤੁਹਾਰੇ ਹੇਕ ਨਾ ਜਾਏ। ਸਉ ਸਉ ਜਪ ਦਿਨ ਰਾਤੀ ਰੇ ਜੀ ਚਲੇ ਤੁਹਾਰੇ ਸਾਥੀ। ਸਾਧ ਸੇਵਾ ਲਾਵੇ ਜੈ ਆਪੇ ਨਾਨਕ ਤਾਂ ਕੋ ਦੁੱਖ ਨਾ ਵਿਆਪੇ। ਸਲੋਕੇ ਹਰ ਹਰ ਮੁਕਤੇ ਬੋਲਣਾ ਮਨ ਬੁਠੈ ਸੁਖ ਹੋਏ। ਨਾਨਕੇ ਸਭ ਮੈਂ ਰਵ ਰਿਹਾ ਥਾਨ ਧਨ ਅੰਤਰ ਸੋਏ ਪੌੜੀ। ਹੇ ਰਿਓ ਕਾਟੇ ਕਾਟੇ ਸਗਲ ਕੈ ਪੂ ਰਹੇ ਭਗਵਾਨ। ਹੋਵ ਤੇ ਆਏ ਸਦ ਸੰਦੀਪ ਦੁੱਖ ਭੰਜਨ ਗੁਰ ਗਿਆਨ। ਹਉ ਛੁਟਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ। ਹਤੇ ਦੁਖ ਜਨ ਮੈਂ ਮਰਨ ਸੰਤ ਸੰਗ ਪ੍ਰਤਾਪ। ਹਿਤ ਕਰ ਨਾਮ ਦ੍ਰਿੜੇ ਦਿਆਲਾ ਸੰਤਾਂ ਸੰਗ ਹੋਤ ਕਿਰਪਾਲਾ। ਉਰੇ ਕਛੂ ਨਾ ਕਿਨਹੂ ਕੀਆ ਨਾਨਕ ਸਭ ਕਛੇ ਪ੍ਰਭ ਤੇ ਹੁਆ। ਸਲੋਕ ਲੇਖੇ ਕਤੇ ਨਾ ਛੂਟੀ ਐ ਖਿਨ ਖਿਨ ਪੁੱਲਣ ਹਾਰੀ। ਬਖਸ਼ਣ ਹਾਰੇ ਬਖਸ਼ ਲੈ ਨਾਨਕ ਪਾਰੇ ਉਤਾਰੀ ਪੌੜੀ। ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਾਤੇ। ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ। ਲਾਹਾ ਮਾਇਆ ਕਾਰਨੇ ਦਹਿ ਦਿਸ ਟੂੰਡਣ ਜਾਏ। ਦੇਵਨ ਹਾਰਦ ਧਾਰ ਪ੍ਰਭ ਨਿਮਕ ਨਾ ਮਨੇ ਬਸਾਏ। ਲਾਲੇ ਝੂਟ ਬੇਕਾਰ ਮੋਹ ਇਹ ਸਪੇ ਮਨ ਮਾਹੇ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਹਾਏ। ਤੁਧ ਪਾਵੇ ਤਾਂ ਬਖਸ਼ ਲਿਓ ਖੋਟੇ ਸੰਖਰੇ। ਨਾਨਕ ਪਾਵੇ ਪਾਰ ਬ੍ਰਹਮ ਪਾਹਣ ਨੀਰ ਤਰੇ। ਸਲੋਕ ਖਾਦ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ। ਪਾਵ ਜਲ ਤੇ ਕੱਢ ਹੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ। ਖੇਲਤ ਖੇਲਤ ਆਇਓ ਅਣਕ ਜੋਣ ਦੁੱਖ ਪਾਏ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ। ਖੜੀ ਕਿਰਪਾ ਠਾਕੁਰ ਪਈ ਨੰਦ ਸੂਖ ਬਿਸਰਾਮ। ਖੇ ਬਨਵਾਹੇ ਬਹੁਤ ਲਾਭ ਕਰ ਆਏ ਪਤਵੰਤ। ਖਰਾ ਦਲਾਸਾ ਗੁਰ ਦਿਆ ਆਏ ਮਿਲੈ ਭਗਵੰਤ। ਆਪਣ ਕੀਆ ਕਰੇ ਆਪ ਆਗੇ ਪਾਛੇ ਆਪ। ਨਾਨਕ ਸਉ ਸਰਾਹੀ ਐ ਜੋ ਕਟ ਕਟ ਰਿਹਾ ਬਿਆਪ। ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰੇ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ। ਅੱਖਰ ਮੈਂ ਤਿਰ ਪਵਨ ਪ੍ਰਭ ਧਾਰੀ ਅੱਖਰ ਕਰ ਕਰ ਬੇਦ ਵਿਚਾਰੀ। ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਿਖਾਣਾ। ਅੱਖਰ ਮੁਕਤ ਜੁਗਤ ਪੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ। ਦਿਸ਼ਟ ਮਾਨ ਅੱਖਰ ਹੈ ਜੇਤਾ ਨਾਨਕੀ ਪਾਰ ਬ੍ਰਹਮ ਨਿਰਲੇਪਾ। ਸਲੋਕ ਹਾਥੇ ਕਲਮ ਅਗਮ ਮਸਕਤ ਲਿਖਾਵਤੀ। ਉਰਜ ਰਿਹੋ ਸਭ ਸੰਗ ਅਨੂਪ ਰੂਪਾਵਤੀ। ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆਂ। ਮੋਹੇ ਦੇਖ ਦਰਸੇ ਨਾਨਕ ਬਲਹਾਰੀਆਂ। ਪੌੜੀ ਹੇ ਅਚੁੱਤ ਹੇ ਅਪਾਰ ਬ੍ਰਹਮ ਅਵਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰੇ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੈ ਸਦਾ ਬਿਬੇਕ। ਹੇ ਆਮ ਪਰ ਹਰ ਹਰੇ ਹੈਪੀ ਹੋਮਣ ਹਾਰੇ। ਹੇ ਸੰਤਾਂ ਕੇ ਸਦਾ ਸੰਗ ਨਿਦਾਰਾਂ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀ ਜੇ ਨਾਮ ਦਾਨ ਰਾਖਿਓ ਹੀ ਆ ਪਰੋਏ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਤ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸਾ ਗੁਰਦੇਵ ਮੰਤ ਨਰੋਦਰਾ। ਗੁਰਦੇਵ ਸਾਂਤ ਸਤ ਬੁੱਧ ਮੂਰਤੀ ਗੁਰਦੇਵ ਪਾਰਸ ਪਰਸਪਰਾ। ਗੁਰਦੇਵ ਤੀਰਥ ਅਮਰ ਸਰੋਵਰ

ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ

ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਣੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ।

तू पार ब्रह्म बेअंत बेअंत दी तेरे क्या गुण आख बखाणा।

ਜੈਠ ਸਿਗਰੀ ਸ੍ਰਿਸ ਜਿਦਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰਪਵ ਅਵਰਛਾ ਮੇਰੀ ਤੁਮ ਕਰੋ ਸਿੱਖੀ ਉਬਾਰੇ ਅਸਿੱਖ ਸੰਗ੍ਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਹ

ਵਈ ਦੁਖ ਦਰਦ ਭਾਉ ਨਿਕਟ ਨਾਮ ਤਨ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਜਾਓ ਪਈ ਕੋ ਕਹਿ ਜਾਓ ਪਈ।

ਪਿਆਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ।

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਹ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇਂ, ਤਾਏ ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ,

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਧਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀ ਵਾਹ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਆਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਗੁਰਸ਼ਰਨ ਸਿੰਘ ਤੇ ਸਿਮੀ ਸਿੰਘ ਵੱਲੋਂ ਆਪਣੇ ਬੇਟੇ ਜਸਮਾਨ ਰਾਜ ਸਿੰਘ ਦੇ ਵਿਆਹ ਦੀ ਤਰੀਕ ਸੱਚੇ ਪਾਤਸ਼ਾਹ ਪੱਕੀ ਹੋਣ ਤੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਮੇਰਾ ਪ੍ਰਾਰਥ ਰੱਖਣਾ। ਕਾਕਾ ਇੰਦਰਵੀਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਮੇਰਾ ਪ੍ਰਾਰਥ ਰੱਖਣਾ। ਜੱਗ ਮੀਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨਾ ਅੱਜ ਸੰਗਤ ਦਾ ਤਹਿਲ ਤੋਂ ਧੰਨਵਾਦੀ ਹਾਂ ਜੀ ਆਇਆਂ ਨੂੰ। ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਗਰੀਨ ਆਵਾਜ਼ ਮਿਹਰ ਕਰਨ, ਇਸੇ ਤਰ੍ਹਾਂ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਦੇ ਰਹੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਆਓ, ਜੋ ਮਹਾਨ ਦਿਹਾੜੇ ਜਾ ਰਹੇ ਨੇ, ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਉਹਨਾਂ ਦਾ ਗੁਰਗੱਦੀ ਦਿਵਸ ਜੋ ਮੰਗਲਵਾਰ ਸੀ ਅਤੇ ਉਸ ਤੋਂ ਉਪਰੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਕੱਲ੍ਹ ਸੀ, ਦੋਹਾਂ ਹੀ ਸੰਬੰਧੀ ਅਖੰਡ ਪਾਠ ਚੱਲ ਰਹੇ ਨੇ ਜਿਨ੍ਹਾਂ ਦੇ ਭੋਗ ਆਪਾਂ ਐਤਵਾਰ ਸਵੇਰੇ ਪਾਉਣੇ ਨੇ। ਸਾਰੇ ਹੀ ਮਾਇਪਾ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਓ ਸਤਿਗੁਰਾਂ ਦੀ ਸੇਵਾ ਦੇ ਵਿੱਚ ਆ ਕਰਕੇ ਸੇਵਾ ਸਿਮਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਅਖੰਡ ਕੀਰਤਨੀ ਜਥਾ ਜੋ ਆਪਣੇ ਪਾਸ ਹਮੇਸ਼ਾ ਕੀਰਤਨ ਕਰਦੇ ਨੇ, ਉਹਨਾਂ ਦਾ ਸਲਾਨਾ ਸਮਾਗਮ ਜੋ ਹੈ ਉਹ ਚੱਲ ਰਿਹਾ ਹੈ। ਅੱਜ ਸ਼ਾਮ ਦਾ ਪ੍ਰੋਗਰਾਮ ਸਾਰਾ ਉਹਨਾਂ ਦਾ ਹੈ, ਉਹਨਾਂ ਵੱਲੋਂ ਕੀਰਤਨ ਕੀਤਾ ਜਾਵੇਗਾ। ਇਸੇ ਤਰ੍ਹਾਂ ਸਵੇਰ ਦੀ ਆਸਾ ਦੀ ਵਾਰ ਅਤੇ ਕੱਲ੍ਹ ਸ਼ਾਮ ਦਾ, ਕੱਲ੍ਹ ਸਾਰੀ ਰਾਤ ਉਹ ਮਹਾਨ ਦਿਹਾੜਾ ਮਨਾਉਣਾ ਹੈ। ਆਪਾਂ ਸਾਰੀ ਰਾਤ ਬੈਠ ਕਰਕੇ ਗੁਰੂ ਕੇ ਚਰਨਾਂ ਵਿੱਚ ਕੀਰਤਨ ਰਾਹੀਂ ਹਾਜ਼ਰੀ ਲਵਾਉਣੀ ਹੈ। ਸੋ ਬੇਨਤੀ ਕਰਾਂਗਾ, ਰੈਣ ਸਵਾਈ ਕੀਰਤਨ ਹੈ ਕੱਲ੍ਹ ਸਾਰੀ ਰਾਤ ਦਾ, ਸਾਰੇ ਮਾਏ ਪਏ ਵੱਧ ਚੜ ਕੇ ਆਓ ਰਾਤ ਦੇ ਸਮੇਂ ਬੈਠ ਕਰਕੇ। ਸੋ ਸਾਰੇ ਹੀ ਮਾਇਪਾ ਦੇ ਚਰਨਾਂ 'ਚ ਬੇਨਤੀ ਹੈ, ਭਾਈ ਸਭ ਮਨ ਵੱਧ ਚੜ ਕੇ ਆਓ, ਸਲਾਨਾ ਪ੍ਰੋਗਰਾਮ ਹੈ ਉਸ ਦੇ ਵਿੱਚ ਹਿੱਸਾ ਪਾਈਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਵੇਰੇ ਜੋ ਆਸਾ ਦੀ ਵਾਰ ਹੈ ਅਖੰਡ ਕੀਰਤਨੀ ਜਥੇ ਦੀ, ਉਹ ਟਰੇਸੀ ਵਿਸ਼ੇ ਹੈ, ਪਰ ਕੱਲ੍ਹ ਸ਼ਾਮ ਦਾ ਦੀਵਾਨ ਜੋ ਸਾਰੀ ਰਾਤ ਦਾ ਹੈ ਉਹ ਆਪਾਂ ਇੱਥੇ ਮਨਾਵਾਂਗੇ। ਧੰਨਵਾਦੀ ਹਾਂ, ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ।

ਕੀਰਤਨੀਆਂ ਨੇ ਆਪ ਜੀਆਂ ਦਾ ਹਰ ਜਸ ਕੀਰਤਨ 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਕੀਤਾ ਹੈ। ਵਾਹਿਗੁਰੂ ਮੰਤਰ ਦੇ ਜਾਪ ਹੋਏ ਹਨ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ।

ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮੇਰੇ ਆਪ ਜੀਆਂ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਜੋ ਸਾਲਾਨਾ ਸਮਾਗਮ ਅਖਾਣ ਕੀਤੀ ਜਥੇ ਵੱਲੋਂ ਚੱਲ ਰਹੇ ਹਨ, ਅੱਜ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਨ, ਹੁਣ ਸ਼ਾਮ ਦੇ ਦੀਵਾਨ ਸਜੇ ਹਨ। ਕੱਲ੍ਹ ਨੂੰ ਜੋ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹਨ, ਉਹ ਗੁਰੂ ਘਰ ਟੇਸੀ ਵਿਖੇ ਹਨ। ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਸਮੇਂ ਸਿਰ ਪਹੁੰਚਣਾ ਜੀ। ਅਤੇ ਕੱਲ੍ਹ ਸ਼ਾਮ ਨੂੰ ਜੋ ਰਹਿਣ ਸੁਭਾਈ ਕੀਰਤਨ ਫਿਰ ਗੁਰੂ ਘਰ ਫ੍ਰੀ ਮੋੜ ਵਿਖੇ ਹੋਣੇ ਹਨ। ਸੋ ਸਭ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ।

ਬਿਲਾਵਲ ਮਹੱਲਾ ਪੰਜਵਾ ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ

ਨਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜ

ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ। ਜਨ ਨਾਨਕ ਨਾਮ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਲਿਖ ਜਾਏ ਏਕ ਬਹਾਦਰ ਸਿਮਰਿਆ ਕਰਨ ਆਉਣ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਾਵੇ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵੋ ਹਿਰਦੇ ਬਸਾਵੋ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁੱਖ ਜਾਹੀ ਜੀਅਨ ਕੋ ਦਾਤਾ ਪੁਰਖ ਵਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੇ ਸਰਬ ਫਲ ਪਾਵੈ ਸੋ ਜਨ ਸੁਖੀਆ ਹੂਆ ਰਾਜ ਕਹਾਵੈ ਹੋ ਕਰਮ ਕਮਾਵੈ ਵਾਧਿਓ ਨਲਣੀ ਭ੍ਰਮ ਸੂਆ ਕਹੋ ਨਾਨਕ ਜੇ ਸਤਿਗੁਰ ਭੇਟਿਆ ਸੋ ਜਨ ਨਿਹਚਲ ਥੀਆ ਆਸਾ ਮਹੱਲਾ ਪੰਜਵਾ ਘਰ ਚੌਦਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨਾ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਇਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾ ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੈ ਰਹਾਉ ਸਿਮਰ ਸਾਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾ ਘਰ ਪੰਦਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੈ ਪਕੜ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ ਲੋਭ ਵਿਖਿਆ ਵਿਖੈ ਲਾਗੇ ਹਿਰ ਵਿਤ ਚਿਤ ਦੁਖਾਹੀ ਖਿਨ ਭੰਗ ਨਾ ਕਹਿ ਮਨ ਮਾਤੇ ਅਸਰ ਜਾਣੇ ਨਾਹੀ ਰਹਾਉ ਬੀਰ ਸਤਰ ਜਨ ਪੁਕਾਰੈ ਸੁਨੇ ਨਾਹੀ ਡੋਰਾ ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਭੋਰਾ ਡਾਨ ਸਗਲ ਗੈਰ ਵਜੈ ਭਰਿਆ ਦੀਵਾਨ ਲੇਖੇ ਨਾ ਭਰਿਆ ਜਿਹੇ ਕਾਰਜ ਰਹੇ ਓਲਾ ਸੋਏ ਕਾਮ ਨਾ ਕਰਿਆ ਐਸੋ ਜਗ ਮੋਹੇ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਆਸਾ ਮੁਹੱਲਾ ਪੰਜਵਾ ਵਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਿਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਣ ਨਿਧਾਨ ਮਨ ਦਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕੰਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗੱਲ ਲਾਏ ਆਸਾ ਮਹੱਲਾ ਪੰਜਵਾ ਕੂ ਬਿਖਮ ਗਾਰ ਤੋਰੈ ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋਰੈ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਵਿਆਦ ਛੋਰੈ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਅੰਦਰੋਂ ਪ੍ਰਭ ਧਿਆਵੋ ਭਰਮ ਪੀਤ ਜੀਤ ਮਿਟਾਵੋ ਨਿਧ ਨਾਨਕ ਨਾਮ ਨਿਧ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ ਮਨ ਸੰਤ ਨਾ ਕਹਿ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾ ਹਰ ਕਸੋਗ ਬੈਰਾਗ ਆਨੰਦੀ ਖੇਲਰੀ ਦਿਖਾਇਓ ਰਹਾਉ ਖਿਨਹੂ ਭੈ ਨਿਰਭੈ ਖਿਨਹੂ ਖਿਨਹੂ ਉਠ ਤਹਾਇਓ ਖਿਨਹੂ ਰਸ ਭੋਗਨ ਖਿਨਹੂ ਖਿਨਹੂ ਤਜ ਜਾਇਓ ਖਿਨਹੂ ਜੋਗ ਤਾਪ ਬਹੁ ਪੂਜਾ ਖਿਨਹੂ ਭਰਮ ਆਇਓ ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾ ਘਰ ਸਤਾਰਵਾਂ ਆਸਾ ਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨਸੋ ਅਨਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਾਰ ਹਾਂ ਪਗ ਨਹੀਂ ਚੱਲੇ ਹਰ ਹਾਂ ਗਿਹਡਿਓ ਮੂੜ ਨਰ ਹਾਂ ਅਨ ਪਾਵ ਕਰ ਹਾਂ ਤੋ ਨਿਕਸੇ ਸਰਨ ਪੈਰੀ ਸਖੀ ਥਿਰ ਥਿਰ ਚਿਤ ਥਿਰ ਹਾਂ
ਬਨ ਗ੍ਰਹਿ ਸਮ ਸਰ ਹਾਂ, ਅੰਤਰ ਏਕ ਪੈਰ ਹਾਂ, ਬਾਹਰ ਅਨੇਕ ਧਰ ਹਾਂ, ਰਾਜਨ ਯੋਗ ਕਰ ਹਾਂ, ਕਹੋ ਨਾਨਕ ਲੋਗ ਲੋਗੀ ਰੀ ਸਖੀ। ਆਸਾ ਵਰੀ ਮੁਹੱਲਾ ਪੰਜਵਾਂ। ਮਨਸਾ ਏਕ ਮਾਨ ਹਾਂ, ਗੁਰ ਸਿਉ ਨੇਤ ਧਿਆਨ ਹਾਂ, ਦ੍ਰਿੜ ਸੰਤ ਮੰਤ ਗਿਆਨ ਹਾਂ, ਗੁਰ ਸੇਵਾ ਗੁਰ ਚਰਾਨ ਹਾਂ, ਤੋ ਮਿਲੇ ਗੁਰ ਕਿਰਪਾਨ ਮੇਰੇ ਮਨਾ ਰਹਾਓ, ਟੂਟੇ ਅਨ ਭਰਾਨ ਹਾਂ।

ਮਨਾ ਮਨ ਸੋ ਸੇਵੀਏ ਹਾਂ ਅਲੱਖ ਭੇਵੀਏ ਹਾਂ ਤਾਂ ਸਿਉ ਪ੍ਰੀਤ ਕਰ ਹਾਂ ਬਿਨਸ ਨਾ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆਸਾ ਵਰੀ ਮੁਹੱਲਾ ਪੰਜਵਾ ਏਕਾ ਓਟ ਗੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸੋ ਹਾਂ ਮਨੇ ਨਿਧਾਨ ਲਹੋ ਹਾਂ ਸੁਖੇ ਸਮਾਈਏ ਮੇਰੇ ਮਨਾ ਰਹਾਓ ਜੀਵਤ ਜੋ ਮਰੈ ਹਾਂ ਦੁਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨ ਕਦੇ ਦੁੱਖ ਹਾਂ ਜੋ ਹਰ ਹਰ ਜਾ ਸੁਣੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਆਸਾ ਵਰੀ ਮੁਹੱਲਾ ਪੰਜਵਾ ਮਿਲ ਹਰ ਜਸ ਗਾਈਏ ਹਾਂ ਪਰਮ ਪਦ ਪਾਈਏ ਹਾਂ ਉਹ ਰਸ ਜੋ ਵਿਦੇ ਹਾਂ ਤਾਕੋ ਸਗਲ ਸਿਧੇ ਹਾਂ ਅੰਦਿਨ ਜਾਗਿਆ ਹਾਂ ਨਾਨਕ ਬਡ ਭਾਗਿਆ ਮੇਰੇ ਮਨਾ ਰਹਾਓ ਸੰਤ ਭਗਤ ਧੋਈਏ ਹਾਂ ਦੁਰਮਤ ਖੋਈਏ ਹਾਂ ਦਸ ਰੇਨ ਹੋਏ ਹਾਂ ਵਿਆਪੇ ਦੁੱਖ ਨਾ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਆਸਰ ਸੇ ਪੈ ਹਾਂ ਹਰ ਹਰ ਜਨ ਜਪ ਲੈ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦੜਾਏ ਮੂੰਹ ਹਾਂ ਤਿਸ ਬਨ ਨਾਹੇ ਕੋਏ ਹਾਂ ਮਨੇ ਅਰਾਦ ਸੋਏ ਹਾਂ ਨਿਮਖ ਨਾ ਵਿਸਰੈ ਹਾਂ ਤਿਸ ਬਿਨ ਕਿਉਂ ਸਰੈ ਹਾਂ ਗੁਰ ਕੋ ਕੁਰਬਾਨ ਜਾਓ ਹਾਂ ਨਾਨਕ ਜਪੇ ਨਾਉ ਮੇਰੇ ਮਨਾ ਆਸਾ ਵਰੀ ਮੁਹੱਲਾ ਪੰਜਵਾ ਕਾਰਨ ਕਰਨ ਤੂੰ ਹਾਂ ਅਵਨ ਸੁਜੇ ਮੂੰਹ ਹਾਂ ਕਰੇ ਸੋ ਹੋਈਏ ਹਾਂ ਸਹਿਜ ਸੁਖ ਸੋਈਏ ਹਾਂ ਤੀਰਜ ਮਨ ਪੈ ਹਾਂ ਪ੍ਰਭ ਕੈ ਦਰ ਪੈ ਮੇਰੇ ਮਨਾ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਨੀਏ ਹਾਂ ਹਰ ਕਰੇ ਸੋ ਮਾਨੀਏ ਹਾਂ ਮੰਦਾ ਨਾਹੇ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰੱਖੇ ਹਾਂ ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ ਜਿਸਕਾ ਨਾਹੇ ਕੋਏ ਹਾਂ ਤਿਸਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੇ ਹਾਂ ਸਭ ਕੇ ਤੇ ਸੁਝੇ ਹਾਂ ਪਤ ਉਧਾਰ ਲਿਓ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਆਸਾ ਵਰੀ ਮੁਹੱਲਾ ਪੰਜਵਾ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਣ ਸੰਦੇਸਿਆ ਹਾਂ ਜਾਸੋ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲੈ ਹਰ ਤਜ ਅਨ ਲੱਗੇ ਹਾਂ ਜਨਮੇ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸੇ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮੁਹੱਲਾ ਨੌਵਾਂ ਬਿਰਥਾ ਕਹੋ ਕੌਣ ਸਿਉ ਮਨ ਕੀ ਲੋਭ ਗ੍ਰਸਿਓ ਦਸੁਹ ਦਿਸਧਾਵਤ ਆਸਾ ਲਾਗਿਓ ਧਨ ਕੀ ਰਹਾਓ ਸੁਖ ਕਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉ ਡੋਲਤ ਨੈ ਸਦਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾਸੇ ਤਨ ਕੀ ਰਾਗ ਆਸਾ ਮੁਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਤਰ ਅਵਘਟ ਸਰਵਰ ਨਹਾਵੈ ਬਾਕੇ ਨਾ ਬੋਲੇ ਹਰ ਗੁਣ ਗਾਵੈ ਜਲ ਅਕਾਸੀ ਸੁਨ ਸਮਾਵੈ ਰਸ ਸਤ ਝੋਲ ਮਹਾਰਸ ਪਾਵੈ ਐਸਾ ਗਿਆਨ ਸੁਨੋ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਉ ਸਚ ਬਰਤ ਨੇਮ ਨਾ ਕਾਲ ਸੰਤਾਵੈ ਸਤਿਗੁਰ ਸ਼ਬਦ ਕ੍ਰੋਧ ਜਲਾਵੈ ਗਗਨ ਨਿਵਾਸ ਸਮਾਧ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ ਸਚ ਮਨ ਕਾਰਨ ਤਤ ਬਿਲੋਵੈ ਸੁਭਰ ਸਰਵਰ ਮੈਲ ਨ ਧੋਵੈ ਜੈਸੋ ਰਾਤਾ ਤੈਸੋ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰਹਿਵ ਸੀਤਲ ਅਗਨ ਬਜਾਵੈ ਸੇਵਾ ਸੁਰਤ ਬਿਭੂਤ ਚੜਾਵੈ ਦਰਸਨ ਆਪ ਸਹਿਜ ਕਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਏ ਕੈ ਪਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਅਵਗਤ ਨਾਥ ਨ ਲਖਿਆ ਜਾ

आए जल में उपजै जल ते दूर जल में जोत रहा भरपूर किस नेड़ा किसे आखां दूर निद गुण गावां देख दूर अंतर बाहर अवर ना कोए जो तिस पावे सो फुन होए सुन परथर नानक कहे विचार निर्मल नाम मेरा आधार आसा महला पहला सब जप सब तप सब चतुराई उजड़ भर में राहे ना पाई बिन बूजे को थाए ना पाई नाम बिहूने माथे छाई साज धनी जग आए बिनासा छूट सप्राणी गुरमुख दासा रहाओ जग मोहे बादा बहुती आसा गुरमति एक भय उदासा अंतर नाम कमल पर गासा तिन को नाही जम की त्रासा गुरमति एक भय उदासा अंतर नाम कमल पर गासा तिन को नाही जम की त्रासा जग त्रै जित कामन हितकारी पुत्र कलत्र नग लग नाम विसारी बिरथा जन्म गवाया बाजी हारी सतगुर सेवे करनी सारी बाहरों होमे कहे कहाए अंदरों मुक्त लेप कदे ना लाए सतगुर सेवे करनी सारी बाहरों होमे कहे कहाए अंदरों मुक्त लेप कदे ना लाए माया मोह शब्द जलाए निर्मल नाम सद हिरदे त्याए तावत राखे ठाक रहाए सिख संगत कर्म मिलाए गुरबिन भूलो आवे जाए नदर करे संजोग मिलाए रूड़ो कहो न कहे आ जाई अकात कथो न कीमत पाई सब दुख तेरे सुखर जाई सब दुख मेटे साचे नाई कर बिन वाजा पाग बिन ताला जे शब्द बुझे ता सच निहाला अंतर साच सबे सुख नाला नदर करे राखे रखवाला तेरे बवन सूझे आप गवावे बाणी बूझे सच समावे शब्द विचारे एक लैव तारा नानक धन सवारण हारा आसा महला पहला लिख संख लिख लिख मान मन माने सच सुरत वखान कथनी बंधनी पढ़ पढ़ भार लिख संख आलिख अपार ऐसा साचा तू एको जान जमण मरना हुक्म पछाण रहाओ माया मोहे जगबादा जम काल बांदा चूटे नाम समाल गुर सुख दाता अवर न भाल हलत पलत निभी तुद नाल शब्द मरे ता एक लेव लाए अचर चरै ता भरम चकाए जीवन मुक्त मन मन ना वसाए जीवन मुक्त मन ना वसाए गुरमुख होए ता सच साजी गगन आकाश जिन सब थापे थाप थाप सरन द्रव्य हो गए तू निर्मल सच गुणी गहीर सुख माने भेटे साहब एक वजीर जंग जग बंदी मुक्ते हो मारी जग ज्ञानी विरला आचारी जग पंडित विरला विचारी बिन सतगुर भेटे सब फिरे अंकारी जग दुखिया सुखिया जन कोए जग रोगी भोगी गुण रोए जग उपजे बिन से पात खोए गुरमुख होवे बूझे सोए मेहगो मोल भार अफार अटल अचल गुरमति धार पाए मिले भावे पहकार नानक नीज कह बिचार आसा महला पहला एक मरै पांचे मिल रोवै होमे जाए शब्द मल धोवै समझ सूझ सहज कर होवै बिन बूझे सगली पत खोवै कौन मरै कौन रोवै ओही करण काल सबसे सिर तो ही रहाओ मूवे को रोवे दुख कोए सो रोवे जिस बेदन होए जिस बीती जाने प्रभ सोए आपे करता करे सो होए जीवत मरना तारे तरना जय जगदीश पर मंगत सरना हों बलहारी सत गुर चरना गुर बोध शब्द भै तरना निरपो आप निरंतर जोत बिन नावे सूतक जग छोत दुरमत बिन से क्या कह रोत जन मुए बिन भगत सरोत मुए को सच रोवे मीत त्रैगुण लोवे नीता नीत दुख सुख पर हर सहज सोचीत तन मन सो पो कृष्ण परीत पीतर एक अनेक असंख कर्म धर्म बो संख असंख बिन भय भक्ति जन्म बिरंत हर गुण गावे मिल परमारंत आप मरे मारे पी आप पाए थापो थाप श्रेट पाए ज्योति तू जात
ਸ਼ਬਦ ਵਿਚਾਰ ਮਿਲਣ ਨਹੀਂ ਭਰਾਤ, ਸੂਤਕ ਅਗਨ ਭਖੇ ਜਗ ਖਾਏ, ਜੂ ਸੂਤਕ ਜਲ ਥਲ ਸਭ ਹੀ ਥਾਏ, ਨਾਨਕ ਸੂਤਕ ਜਨਮ ਮਰੀਜੈ, ਗੁਰਪ੍ਰਸਾਦੀ ਹਰ ਰਸ ਪੀਜੇ, ਰਾਗਾਸਾ ਮੁਹੱਲਾ ਪਹਿਲਾ, ਆਪ ਵਿਚਾਰੇ ਸੋ ਪਰਖ ਹੀਰਾ, ਇੱਕ ਦ੍ਰਿੜ ਤਾਰੇ ਗੁਰਪੂਰਾ, ਗੁਰਮਾਨੇ ਮਨ ਤੇ ਮਨ ਧੀਰਾ, ਸਾ ਸਾਉ ਸਰਾਪੀ ਕਰੈ, ਸਾਚੀ ਨਦਰ ਏਕ ਲਵ ਤਰੈ ਰਹਾਉ, ਪੂੰਜੀ ਨਾਮ ਨਿਰੰਜਨ ਸਾਰ, ਨਿਰਮਲ ਸਾਜ ਰਤਾ ਪੈਕਾਰ, ਸਿਵਤ ਸਹਿਜ ਕਰ ਗੁਰ ਕਰਤਾਰ, ਆਸਾ ਮਨਸਾ ਸ਼ਬਦ ਜਲਾਏ, ਰਾਮ ਨਰਾਇਣ ਕਹਿ ਕਹਾਏ, ਗੁਰ ਤੇ ਵਾਟ ਮਹਿਲ ਘਰ ਪਾਏ, ਕੰਚਨ ਕਾਇਆ ਜੋਤ ਸਰੂ ਅਨੂਪ, ਤ੍ਰੈਭਵਨ ਦੇਵਾ ਸਗਲ ਸਰੂਪ, ਮੈਂ ਸੋ ਧਨ ਪੱਲੈ ਸਾਚੈ ਕੂਟ, ਪੰਚ ਤੀਨ ਨਵ ਚਾਰ ਸਮਾਵੈ, ਧਰਨ ਗਗਨ ਕਲ ਧਾਰ ਰਹਾਵੈ, ਬਾਹਰ ਜਾਤ ਉਲਟ ਪਰਾਵੈ, ਮੂਰਖ ਹੋਏ ਨ ਆਕੀ ਸੂਜੈ, ਜਿਹਵਾ ਰਸ ਨਹੀਂ ਕਹੇ ਆਬੂਜੈ, ਬੇਕਾ ਮਾਤਾ ਜਗ ਸਿਉ ਲੂਜੈ, ਉਤਮ ਸੰਗਤ ਉਤਮ ਹੋਵੈ, ਗੁਣ ਕੋ ਧਾਵੇ ਆਗੁਣ ਧੋਵੈ, ਬਿਨ ਗੁਰ ਸੇਵੇ ਸਹਿਜ ਨਾ ਹੋਵੈ, ਹੀਰਾ ਨਾਮ ਜਵੇ ਹਰ ਲਾਲ, ਮਨ ਮੋਤੀ ਹੈ ਤਿਸ ਕਾ ਮਾਲ, ਨਾਨਕ ਪਰਖੈ ਨਦਰ ਨਿਹਾਲ, ਆਸਾ ਮੁਹੱਲਾ ਪਹਿਲਾ, ਗੁਰਮੁਖ ਗਿਆਨ ਧਿਆਨ ਮਨ ਮਾਨ, ਗੁਰਮੁਖ ਮਹਿਲੀ ਮਹਿਲ ਪਛਾਣ, ਗੁਰਮੁਖ ਸੁਰਤ ਸ਼ਬਦ ਨਿਸ਼ਾਨ, ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਾਚਾ ਨਾਮ ਮੁਰਾਰੀ, ਰਹਾਉ ਐਨਸ ਨਿਰਮਲ ਥਾਨ ਸੁਥਾਨ, ਤੀਨ ਭਵਨ ਨਹਿ ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ, ਸਾਚਾ ਹਰਖ ਨਾਹੀ ਤੇ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ, ਪੰਚ ਸਮਾਈ ਸੁਖੀ ਸਭ ਲੋਕ, ਸਗਲੀ ਜੋ ਤੇਰਾ ਸਭ ਕੋਈ, ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋ ਹੋਈ, ਢਾਇਓ ਸਾਰੇ ਹੁਕਮ ਸਮਾਵੈ, ਹੁਕਮੋ ਵਰਤੈ ਜੋ ਤਿਸ ਭਾਵੈ, ਗੁਰਬਿਨ ਪੂਰਾ ਕੋਈ ਨਾ ਪਾਵੈ, ਬਾਲਕ ਬਿਰਧ ਨ ਸੁਰਤ ਪੁਰਾਨ, ਪਰ ਜੋਬਨ ਬੂਢੇ ਅਭਿਮਾਨ, ਬਿਨ ਨਾਵੇ ਕਿਆ ਲੈ ਸੰਨਿਧਾਨ, ਜਿਸਕਾ ਅੰਨ ਤਨ ਸਹਿਜ ਨਾ ਜਾਣਾ, ਭਰਮ ਭੁਲਾਨਾ ਫਿਰ ਪਹਿਤਾਨਾ, ਗਲ ਫਾਹੀ ਬੋਰਾ ਬੋਰਾਨਾ, ਬੂੜਤ ਜਗ ਦੇਖਿਆ ਟੋ ਤੋ ਡਰ ਭਾਗੈ, ਸਤਿਗੁਰ ਰਾਖੇ ਸੇਵਡ ਭਾਗੈ, ਨਾਨਕ ਗੁਰ ਕੀ ਚਰਣੀ ਲਾਗੇ, ਆਸਾ ਮੁਹੱਲਾ ਪਹਿਲਾ, ਗਾਵੇ ਗੀਤੇ ਚੀਤ ਅਨੀਤੇ, ਰਾਗ ਸੁਣਾਏ ਕਹਾਵੇ ਬੀਤੇ, ਬਿਨ ਡਾਵੇ ਮਨ ਝੂਠ ਅਨੀਤੇ, ਕਹਾ ਚਲੋ ਮਨ ਰਹੋ ਘਰੇ, ਗੁਰਮੁਖ ਰਾਮ ਨਾਮ ਤ੍ਰਿਵਤਾਸੇ, ਖੋਜਤ ਪਾਵਹੋ ਸਹਿਜ ਹਰੇ ਰਹਾਉ, ਕਾਮ ਕ੍ਰੋਧ ਮਨ ਮੋਹ ਸਰੀਰਾ, ਲਭ ਲੋਭ ਅਹੰਕਾਰ ਸੁਪੀਰਾ, ਰਾਮ ਨਾਮ ਬਿਨ ਕਿਉ ਮਨ ਧੀਰਾ, ਅੰਤਰ ਨਾਵਣ ਸਾਚ ਪਛਾਣੈ, ਅੰਤਰ ਕੀ ਗਤ ਗੁਰਮੁਖ ਜਾਣੈ, ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ, ਨਿਰੰਕਾਰ ਮੈਂ ਅਕਾਰ ਸਮਾਵੈ, ਅਕਲ ਕਲਾ ਸਾਚ ਸਾਚ ਟਿਕਾਵੈ, ਸੋ ਨਰ ਗਰਭ ਜੋ ਨਹੀਂ ਆਵੈ, ਜਹਾਂ ਨਾਮ ਮਿਲੇ ਤਹਿ ਜਾਓ, ਗੁਰਪ੍ਰਸਾਦੀ ਕਰਮ ਕਮਾਓ, ਨਾਮੇ ਰਾਤਾ ਹਰ ਗੁਣ ਗਾਓ, ਗੁਰ ਸੇਵਾ ਤੇ ਆਪ ਪਛਾਤਾ, ਅੰਮ੍ਰਿਤ ਨਾ ਵਸਿਆ ਸੁਖ ਦਾਤਾ, ਅਨ ਦਿਨ ਬਾਣੀ ਨਾਮੇ ਰਾਤਾ, ਮੇਰਾ ਪ੍ਰਭ ਲਾਏ ਤਾ ਕੋ ਲਾਗੇ, ਹੋਮੇ ਮਾਰੇ ਸ਼ਬਦੇ ਜਾਗੈ, ਐਥੇ ਉਥੇ ਸਦਾ ਸੁਖ ਆਗੈ, ਮਨ ਚੰਚਲ ਬਿਧ ਨਹੀਂ ਜਾਣੈ, ਮਨ ਮੁਖ ਮਹਿਲਾ ਸ਼ਬਦ ਨਾ ਪਛਾਣੈ, ਗੁਰਮੁਖ ਨਿਰਮਲ ਨਾ ਵਖਾਣੈ, ਹਰ ਜੀਵ ਆਗੈ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ, ਕਿਲ ਵਿਖ ਦੁਖ ਕਾਟੇ ਹਰ ਨਾਮ ਪ੍ਰਗਾਸ, ਕਰ ਵਿਚਾਰ ਆਚਾਰ ਪਰਾਤਾ, ਸਤਿਗੁਰ ਬਚਨੀ ਏਕੋ ਜਾਤਾ, ਨਾਨਕ ਰਾਮ ਨਾਮ ਮਨ ਰਾਤਾ, ਆਸਾ ਮੁਹੱਲਾ ਪਹਿਲਾ, ਮਨ ਮੈਗਲ ਸਾਖਤ ਦੇਵਨ, ਬੰਨ ਖੰਡ ਮਾਇਆ ਮੋਹੇ ਹੈਰਾਨਾ, ਇਤਤ ਜਾਹੇ ਕਾਲ ਕੇ ਚਾਪੇ, ਗੁਰਮੁਖ ਖੋਜ ਲਹੇ ਘਰ ਆਪੇ, ਬਿਨ ਗੁਰ ਸ਼ਬਦੇ ਮਨ ਨਹੀਂ ਠੌਰਾ, ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹੋਮੇ ਕੌਰਾ ਰਹਾਓ, ਇਹ ਮਨ ਮੁਗਧ ਕਹੋ ਕਿਉ ਰਹਿਸੀ, ਬਿਨ ਸਮਝੇ ਜਮਕਾ ਦੁੱਖ ਸਹਿਸੀ, ਆਪੇ ਬਖਸੇ ਸਤਿਗੁਰ ਮਿਲੈ, ਕਾਲ ਕੰਟਕ ਮਾਰੇ ਸੱਚ ਪੇਲੈ, ਇਹ ਮਨ ਕਰਮਾ ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ, ਸਾਖਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੇ ਮਨ ਰੂੜਾ, ਗੁਰਮੁਖ ਮਨ ਅਸਥਾਨੇ ਸੋਈ, ਗੁਰਮੁਖ ਤ੍ਰੈਭਵਨ ਸੋਜੀ ਹੋਈ, ਇਹ ਮਨ ਜੋਗੀ ਭੋਗੀ ਤਪ ਤਾਪੈ, ਗੁਰਮੁਖ ਜੀ ਨੇ ਹਰ ਪ੍ਰਭ ਆਪੈ, ਮਨ ਬਿਰਾਗੀ ਹੋਮੇ ਤਿਆਗੀ, ਘੜ ਘੜ ਮਨਸਾ ਦੁਬਦਾ ਲਾਗੀ, ਰਾਮ ਰਸਾਇਣ ਗੁਰਮੁਖ ਚਾਖੈ, ਦਰ ਘਰ ਮਹਿਲੀ ਹਰ ਪਤ ਰਾਖੈ, ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਨਿਰਭਉ ਗੁਰਮੁਖ ਨਾਮ, ਮਾਰੇ ਪੰਚ ਆਪਣੇ ਵਸ ਕੀਏ, ਹੋਮੇ ਗ੍ਰਾਸ ਇਕ ਥਾਏ ਕੀਏ, ਗੁਰਮੁਖ ਰਾਗ ਸਵਾਦ ਅਨ ਤਿਆਗੇ,
ਗੁਰਮੁਖੇ ਮਨ ਭਗਤੀ ਜਾਗੇ ਅਨਹਸਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭੈ ਨਿਰੰਕਾਰੀ ਇਹ ਮਨ ਨਿਰਮਲ ਦਰ ਕਰ ਸੋਈ ਗੁਰਮੁਖ ਭਗਤ ਭਾਉ ਤੁਨ ਹੋਈ ਇਨ ਇਨਸ ਹਰ ਜਦ ਗੁਰ ਪ੍ਰਸਾਦ ਘਟ ਘਟ ਸੋ ਪ੍ਰਭ ਆਦ ਜਗਾਦ ਰਾਮ ਰਸੈਣ ਇਹ ਮਨ ਮਾਤਾ ਸਰਬ ਰਸੈਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ ਆਸਾ ਮਹੱਲਾ ਪਹਿਲਾ ਤਨ ਬਿਨ ਸਹਿ ਤਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਲਹੀਐ ਰਾਮ ਨਾਮ ਤਨ ਸੰਗ ਸਖਾਈ ਇਨਸ ਨਿਰਮਲ ਹਰ ਲਿਵ ਲਾਈ ਰਾਮ ਨਾਮ ਬਿਨ ਕਵਨ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ ਮਿਲਾਵਣ ਹਾਰਾ ਰਹਾਓ ਕਣਕ ਕਾਮਨੀ ਹੇਤ ਗਵਾਰਾ ਦੁਬਦਾ ਲਾਗੇ ਨਾਮ ਵਿਸਾਰਾ ਜੇ ਤੂੰ ਬਖਸੇ ਨਾਮ ਜਪਾਏ ਦੂਸਨ ਲਾਗ ਸਕੈ ਗੁਣ ਗਾਏ ਹਰ ਗੁਰਦਾਤਾ ਰਾਮ ਗੋਪਾਲਾ ਜੋ ਭਾਵੇ ਤੋ ਰਾਖ ਦਿਆਲਾ ਗੁਰਮੁਖ ਰਾਮ ਮੇਰੇ ਮਨ ਪਹਾਇਆ ਰੋਗ ਮਿਟੇ ਦੁੱਖ ਠਾਕ ਰਹਾਇਆ ਅਵਰਨ ਔਖਦ ਤੰਤ ਨਾ ਮੰਤਾ ਹਰ ਹਰ ਸਿਮਰਨ ਕਿਲ ਵਿਖਹੰਤਾ ਤੂੰ ਆਪ ਭੁਲਾਵੈ ਨਾਮ ਵਿਸਾਰ ਤੂੰ ਆਪੇ ਰਾਖੇ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰਬਿਨ ਭਰਮ ਜਪੇ ਜਪ ਦੂਜਾ ਆਦਿ ਪੁਰਖ ਗੁਰਦਰਸ ਨਾ ਦੇਖੈ ਵਿਣ ਗੁਰ ਸ਼ਬਦ ਜਨਮ ਕੇ ਲੇਖੈ ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਧਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਿਜ ਧਿਆਨ ਛੂਟੇ ਗੁਰਮੁਖ ਹਰ ਗੁਰ ਗਿਆਨ ਨਾ ਜਮ ਦੂਤ ਦੂਖਤ ਦਿਸ ਲਾਗੈ ਨਾ ਜਮ ਦੂਤ ਦੂਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਛਲ ਭਗਤਾਂ ਹਰ ਸੰਗ ਨਾਨਕ ਮੁਕਤ ਭੈ ਹਰ ਰੰਗ ਆਸਾ ਮੁਹੱਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋ ਠਾਕਰ ਜਾਨੈ ਦੁਖ ਮਿਟੇ ਸਤ ਸ਼ਬਦ ਪਛਾਨੈ ਰਾਮ ਜਪੋ ਮੇਰੀ ਸਖੀ ਸਖੈਨੀ ਸਤਿਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸਤ ਕੰਨਿਆ ਅਰ ਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਬੀਆ ਬੰਧਨ ਕਿਰਖੀ ਕਰੇ ਕਿਰਸਾਨ ਹੋਮੇ ਡਲ ਸਹੇ ਰਾਜਾ ਮੰਗੈ ਦਾਨ ਬੰਧਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸ਼ਾਹ ਸਾਂਚੇ ਧਨ ਜਾਏ ਬਿਨ ਹਰ ਭਗਤ ਨ ਪਵੇ ਥਾਏ ਬੰਧਨ ਭੇਦ ਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਟਪਦੀਆਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਆਂ ਗਲ ਵਿੱਚ ਆਵੈ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ ਰਹਾਉ ਜਦੋਂ ਸੀਆਂ ਵਿਆਹੀਆਂ ਡਾ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਝੱਲੇ ਝਿਮਕਣ ਪਾਸ ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਗਰੀ ਚੁਆਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੁੱਤ ਸਰੀਆਂ ਧਨ ਜੋ ਬੰਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਹੇ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਜੇ ਤਸ ਭਾਵੇ ਦੇ ਵਡਿਆਈ ਜੇ ਭਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਹੇ ਬਾਬਰ ਵਾਣੀ ਫਿਰ ਗਏ ਕੁਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈ ਹੈ ਇੱਕ ਨਾ ਪੂਜਾ ਜਾਏ ਚੌਂਕੇ ਵਿਣਹ ਦਿਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਰਾਮ ਨ ਕਬੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁੱਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋ ਤਿਸ ਭਾਵੇ ਸੋਥੀਏ ਨਾਨਕ ਕਿਹਾ ਮਨੁੱਖ ਆਸਾ ਮੁਹੱਲਾ ਪਹਿਲਾ ਕਹਾ ਸੋ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ਕਹਾ ਸੋ ਤੇਗ ਬੰਦ ਗਾੜੇ ਰੜ ਕਹਾ ਸੋ ਲਾਲ ਕਵਾਹੀ ਕਹਾ ਸੋ ਆਰਸੀਆ ਮੋ ਬੰਕੇ ਇੱਥੇ ਦਿਸੇ ਨਾਹੀ ਇਹ ਜਗ ਤੇਰਾ ਤੂੰ ਗੁਸਾਈ ਘੜੀ ਮੈਂ ਥਾਪੋ ਥਾਪੇ ਜਰ ਵੰਡ ਦੇਵੇ ਭਾਈ ਰਹਾਉ ਕਹਾਂ ਸੋ ਘਰ ਦਰ ਮੰਡਵ ਮਹਿਲਾ ਕਹਾ ਸੋ ਬੰਕ ਸਰਾਏ ਕਹਾਂ ਸੋ ਸੇ ਸਖਾਲੀ ਕਾਵਣ ਜਸ ਵੇਖ ਨੀਂਦ ਨਾ ਪਾਈ ਕਹਾ ਸੋ ਪਾਨ ਤੰਬੋਲੀ ਹਰਮਾ ਹੋਈਆ ਛਾਈਏ ਮਾਈ
ਇਸ ਜਨ ਕਾਰਨ ਘਣੀ ਵਿਗੁਤੀ ਇੱਕ ਨਜ਼ਰ ਘਣੀ ਖਵਾਈ ਪਾਪਾਂ ਬਾਜੋਂ ਹੋਵੇ ਨਾਹੀ ਮਾਇਆ ਸਮੋਇਆ ਸਾਥ ਨਾ ਜਾਈ ਪਾਪਾਂ ਬਾਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸ ਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂ ਪੀਰ ਵਰਜ ਰਹਾਏ ਜਾ ਪੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਈ ਰਲਾਇਆ ਕੋਈ ਮੁਗਲ ਨਾ ਹੋਵਾ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿਹਨ ਕੀ ਚੀਰੀ ਦਰਗਹਿ ਪਾਟੀ ਤਿਨਾ ਮਰਨਾ ਭਾਈ ਇੱਕ ਹਿੰਦਵਾਣੀ ਔਰ ਤਰਕਾਣੀ ਭਟਿਆਣੀ ਠੁਕਰਾਣੀ ਇੱਕ ਨਾ ਪੇਰਨ ਸਿਰ ਖੁੜ ਪਾ ਖੁਰ ਪਾਟੇ ਇੱਕ ਨਾ ਵਾਸ ਮਸਾਣੀ ਜਿਨਕੇ ਬਾਂਕੇ ਘਰੀ ਨਾ ਆਇਆ ਤਿੰਨ ਕਿਹੋ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਏ ਦੁੱਖ ਸੁੱਖ ਤੇਰਾ ਭਾਣੇ ਹੋਵੇ ਕਿਸ ਤੇ ਜਾਏ ਰਵਾਈਏ ਹੁਕਮੀ ਹੁਕਮ ਚਲਾਏ ਵਿਕਸੈ ਨਾ ਨਿਕਲ ਲਿਖਿਆ ਪਾਈਐ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮੁਹੱਲਾ ਪਹਿਲਾ ਘਰ ਅੱਠਵਾਂ ਅਸ਼ਟਪਦੀਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬਾਂਧੇ ਘਰ ਬਾਰਾ ਜਗ ਹੋ ਜਾਗੋ ਸੂਤੇ ਹੋ ਚੱਲਿਆ ਵਣਜਾਰਾ ਰਹਾਓ ਨੀਤ ਨੀਤ ਘਰ ਬਾਂਧੀਐ ਜੇ ਰਹਿਣਾ ਹੋਈ ਪਿੰਡ ਪਵੇ ਜੀਓ ਚੱਲ ਸੀ ਜੇ ਜਾਣੇ ਕੋਈ ਉਹੀ ਉਹੀ ਕਿਆ ਕਰੋ ਹੈ ਹੋ ਸੀ ਸੋਈ ਤੁਮ ਰੋਵੋ ਗੇ ਉਹ ਸੁਣੋ ਤੁਮ ਕੋ ਕੌਣ ਰੋਈ ਧੰਦਾ ਪਿਟਿਓ ਭਾਈ ਹੋ ਤੁਮ ਕੂੜ ਕਮਾਵੋ ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ ਜੇ ਘਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ ਵਣਜ ਕਰੋ ਮਕਸੂਦ ਲਿਹੋ ਮਤ ਪਛੋਤਾਵੋ ਉਹ ਗੁਣ ਛੋਡੋ ਗੁਣ ਕਰੋ ਐਸੇ ਤਤ ਪਰਾਵੋ ਧਨ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਤਾਂ ਵਪਾਰੀ ਜਾਣੀਓ ਲਾਹਾ ਲੈ ਜਾਵੋ ਕਰਮ ਹੋਵੇ ਸਤ ਗੁਰ ਮਿਲੇ ਬੂਝੇ ਵਿਚਾਰਾ ਨਾ ਵਖਾਣੇ ਸੁਣੇ ਨਾਮ ਨਾਮੇ ਵਿਓਹਾਰਾ ਜੋ ਲਾਹਾ ਤੋਟਾ ਤਿਵੇ ਵਾਟ ਚੱਲਦੀ ਆਈ ਜੋ ਲਾਹਾ ਤੋਟਾ ਤਿਵੇ ਵਾਟ ਚੱਲਦੀ ਆਈ ਜੋ ਤਿਸ ਭਾਵੇ ਨਾਨਕਾ ਸਾਈ ਵਡਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਟੂੰਡੀਆਂ ਕੋ ਨੀਮੀ ਮੈਡਾ ਜੇ ਤਦ ਭਾਵੇ ਸਾਹਿਬਾ ਤੂੰ ਮੈਂ ਹੋ ਤੈਡਾ ਦਰ ਬੀ ਭਾਵੇਂ ਨੀਮ ਕੋ ਕਹਿ ਕਰੀ ਸਲਾਮ ਇੱਕੋ ਮੈਡਾ ਤੂੰ ਤਣੀ ਸਾਚਾ ਮੁੱਖ ਨਾਮ ਰਹਾਓ ਸਿੱਧਾਂ ਸੇਵਨ ਸਿੱਧ ਪੀਰ ਮਾਂਗੇ ਰਿੱਧ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ ਜੋਗੀ ਭੋਗੀ ਕਾ ਪੜੀ ਕਿਆ ਭਵੇ ਦਸੰਤਰ ਗੁਰ ਕਾ ਸ਼ਬਦ ਨ ਚੀਨ ਹੀ ਤਦ ਸਾਰ ਨਿਰੰਤਰ ਪੰਡਿਤ ਪਾਦੇ ਜੋਏ ਸੀ ਨਿਤ ਪੜੇ ਪੁਰਾਣਾ ਅੰਤਰਵਤ ਨ ਜਾਣਨੀ ਘਟ ਬ੍ਰਹਮ ਲਕਾਣਾ ਇੱਕ ਤਪ ਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸਾ ਆਪ ਨ ਚੀਨੇ ਤਮ ਸੀ ਕਾਹੇ ਭਏ ਉਦਾਸਾ ਇੱਕ ਬਿੰਦ ਜਤਨ ਘਰ ਰੱਖ ਦੇ ਸੇ ਜਤੀ ਕਹਾਵੈ ਬਿਨ ਗੁਰ ਸ਼ਬਦ ਨ ਛੂਟ ਹੀ ਭ੍ਰਮ ਆਵੈ ਜਾਵੈ ਇੱਕ ਗਿਰ ਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸੰਜਾਣੈ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਏ ਲੇ ਪੌਜਲ ਸੱਚ ਤਰਣਾ ਆਦ ਜਗਾਦ ਦਿਆਲ ਤੂੰ ਠਾਕਰ ਤੇਰੀ ਸਰਣਾ ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈ ਐ ਮਨ ਮੰਦਰ ਭੀਜੈ ਰਹਾਉ ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣੈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆ ਲਭ ਤੋ ਲੋਭਾਈ ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣਿਆਈ ਕਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ ਮਨਮੁਖ ਸੱਚ ਨ ਭੀਜਈ ਕੂੜ ਕੂੜ ਗਡਾਵੈ ਲਾਲਚ ਛੋਡੋ ਆਂਦੇ ਹੋ ਲਾਲਚ ਦੁੱਖ ਭਾਰੀ ਸਾਚੋ ਸਹਿਬ ਮਨ ਵਸੈ ਹੋਮੇ ਬਿਖ ਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗਏ ਭਾਈ ਇਨਸ ਨਾਮ ਸਲਾਹੀ ਐ ਸਤਿਗੁਰ ਸਰਨਾਈ
मनमुख पत्थर सहल है त्रिग जीवन फीका जल में केता राखी है जल में केता राखी अभ्यंतर सुका हर का नाम निदान है पूरे गुर दिया नानक नाम न विसर माथे अमृत पिया सा मोहल्ला पहला चले चलन हार वाट वटाया तंद पिटे संसार सच न पाया क्या पविए क्या ढूंढिया गुर शब्द दिखाया ममता मोह विसरजया अपने घर आया रहाओ सच मिले सचियार कूड़ ना पाई है सचे से हो चित लाए बोड़ न आई है मोया को क्या रोवो रोए न जान हो रोवो सच सलाहे हुक्म पछाण हो हुक्मी वजो लखाए आया जानिए लाहा पल्ले पाए हुक्म सिंजाणिए हुक्मी पैदा जाए दरगे पाणिए हुक्मी ही सर मार बांदर बाणिए लाहा सच न्याओ मन वसाई है लिखिया पल्ले पाए गर्भ वंजाई है मन मुखिया सर मार वाद खपाई है ठग मुठी कुड़ियार बन चलाई है सहब हृदय वसाए ना पछो तावही गुनहा बख्सन हार शब्द कमावही नानक मंग है सच गुरमुख घाली है मैं तुझ बिन अवर ना कोए नदर निहाली है आसा महला पहला क्या जंगल ढूंढी जाए मैं घर बन हरियावला सच टिके घर आए शब्द उतावला जय देखा तै सोए अवर ना जानिए गुर की कार कमाए महल पछाणिए रहाओ आप मिलावे सच ता मन पावई चले सदा रजाए अंक समावई सच्चा सहब मन वसा वसया मन सोई आपे दे वडियाईया दे तोट न होई अबे तबे की चाकरी क्यों दर गै पावे पत्थर की बेड़ी ची चढ़ पर नाल बुढ़ावे अपनड़ा मन वेची है सिर दी जय नाले गुरमुख वत पछाणी है अपना कर भाले जमन मरना आखी है तिन करते किया आप गवाया मर रहे फिर मरण न थिया साई कार कमावनी तुर की फरमाई जे मन सतगुर दे मिले किन कीमत पाई रतना पारक सोतनी तिन कीमत पाई नानक साहब मन वसै सच्ची वड्याई आसा महला पहला जिनी नाम वसारिया दूजे भरम पुलाई मूल छोड़ डाली लगे क्या पावे छाई बिन नावे क्यों चूटी है जे जाने कोई गुरमुख होए ता चूटी है मन मुख पत खोई रहाओ जिनी एको सेवया पूरी मत पाई आद जगाद निरंजना जन हाल सरनाई सह मेरा एक है अवर नहीं पाई कृपा ते सुख पाया साचे परथाई गुर बिन किने ना पायो केती कहे कहाए आप दिखावे वाटड़ी सच्ची भगत दिरड़ाए मन मुख जे समझाइए पी उजड़ जाए बिन हर नाम न छूट सी मर नर कसमाए जन मरे भरमाइए हर नाम ना लेवे ताकि कीमत ना पवे बिन गुर की सेवे जेही कार कराई है करनी पीसाई आप करे कैसे आखी है वेखे वड्याई गुर की सेवा सो करे जैसे आप कराए नानक सिर दे छूटिए दरगह पात पाए आसा महला पहला रूड़ो ठाकर माहरो रूड़ी गुरबाणी वड़े पाग सत गुर मिले पाइए पद निरबाणी मैं ओल गिया ओल गी हम छोरू थारे जो तू राखे त्यो रहा मुख नाम हमारे रहाओ दर्शन की प्यासा कणी पाणे मन पाइए मेरे ठाकर हाथ वड्याईया पाणे पात पाइए साचो दूर न जानिए अंतर है सोई जय देखा तैराव रहे किन कीमत होई आप करे आपे हरे वेखे वड़े आई गुरमुख होए निहालिए यो कीमत पाई जीव दिया लाहा मिले गुरकार कमावे पूर्व होवे लिखिया ता सत गुर पावे मनमुख तोटा नित है भरमे भरम आए
ਮਨ ਮੁਖੇ ਅੰਧ ਨਚੇਤੀ ਕਿਉਂ ਦਰਸ਼ਨ ਪਾਏ, ਤਾਂ ਜਗ ਆਇਆ ਜਾਣੀਏ ਸਾਚੇ ਲਿਵ ਲਾਏ, ਗੁਰ ਭੇਟੇ ਪਾਰਸ ਪਹਿ ਜੋਤੀ ਜੋਤ ਮਿਲਾਏ, ਇਨ ਸਰਹਿ ਨਿਰਾਲਮੋ ਤਕਾਰ ਧੁਰ ਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ, ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ, ਤਾਂ ਕਿ ਅੰਤ ਨ ਜਾਣਾ ਮੈਨ ਧਰਿਆ ਧਰ ਏਕ ਤੂੰ ਮੈਂ ਤਾਣ ਸਤਾਣਾ, ਮੈਨ ਧਰਿਆ ਧਰ ਏਕ ਤੂੰ ਮੈਂ ਤਾਣ ਸਤਾਣਾ, ਨਾਨਕੀ ਅਰਦਾਸ ਹੈ ਸੱਚ ਨਾਮ ਸੁਹੇਲਾ, ਆਪ ਗਿਆ ਸੋ ਜੀ ਪਈ ਗੁਰ ਸ਼ਬਦੀ ਮੇਲਾ ਰਹਾਓ, ਹੋਮੇ ਗਰਭ ਗਵਾਈਐ ਪਾਈਏ ਵਿਚਾਰ, ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ, ਐਨਸ ਨਾਮ ਸੰਤੋਖੀਆ ਸੇਵਾ ਸੱਚ ਸਾਈ, ਤਾਕੋ ਬਿਘਨ ਲਾ ਗਈ ਚਾਲੇ ਹੁਕਮ ਰਜਾਈ, ਹੁਕਮ ਰਜਾਈ ਜੋ ਚਲੈ ਸੋ ਪਵੈ ਖਜਾਨੈ, ਖੋਟੇ ਠਵਰ ਨਾ ਪਾਈ ਨੀ ਰਲੇ ਜੂਠਾ ਨੇ, ਨਿਤ ਨਿਤ ਖਰਾ ਸੰਭਾਲੀਐ ਸਦ ਸੌਦਾ ਪਾਈਐ, ਖੋਟੇ ਨਦਰ ਨ ਆਵਨੀ ਲੇ ਅਗਨ ਜਲਾਈਏ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖੈ ਫਲ ਅੰਮ੍ਰਿਤ ਹੋਈ, ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਗਾਹੀ, ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ, ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ, ਔਗੁਣ ਆਰੇ ਕੋ ਗੁਣ ਨਾਨਕ ਹੈ ਸੱਚ ਮਿਲੇ ਵਡਾਈ, ਆਸਾ ਮਹੱਲਾ ਪਹਿਲਾ ਮਨ ਰਾਤੋ ਹਰ ਨਾਏ ਸੱਚ ਵਖਾਣਿਆ, ਲੋਕਾਂ ਦਾ ਕਹਿ ਜਾਏ ਜਾਤ ਦਭਾਣਿਆ, ਜੋ ਲਗ ਜੀਉ ਪ੍ਰਾਣ ਸੱਚ ਤੇ ਆਈਐ, ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈ ਰਹਾਓ, ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਹੋ ਜੀਵਾਂ ਤੁਧ ਸਲਾਹੇ ਮੈਂ ਟੇਕ ਆਧਾਰ ਤੂੰ, ਦਰ ਸੇਵਕ ਦਰਬਾਨ ਦਰਦ ਤੂੰ ਜਾਣ ਹੀ, ਭਗਤ ਤੇਰੀ ਹੈਰਾਨ ਦਰਦ ਗਵਾਵ ਹੀ, ਦਰ ਕਹਿਣਾ ਮਹਦੂਰ ਗੁਰਮੁਖ ਜਾਣ ਸੀ, ਵੇਲਾ ਸੱਚ ਪਰਵਾਣ ਸ਼ਬਦ ਪਛਾਣ ਸੀ, ਸਤ ਸੰਤੋਖ ਕਰ ਭਾਓ ਤੋ ਸਾਹਰ ਨਾਮ ਸੇ, ਮਨੋ ਛੋੜ ਵਿਕਾਰ ਸੱਚਾ ਸੱਚ ਦੇ, ਸੱਚੇ ਸੱਚਾ ਨੇ ਹੋ ਸੱਚੇ ਲਾਇਆ, ਆਪੇ ਕਰੇ ਨਿਆਓ ਜੋਤ ਸਭਾਇਆ, ਸੱਚੇ ਸੱਚੀ ਦਾਤ ਦੇਹ ਦਿਆਲ ਹੈ, ਤੈਸੇ ਵੀ ਦਿਨ ਰਾਤ ਨਾਮ ਅਮੋਲ ਹੈ, ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆ, ਨਾਨਕ ਨਦਰ ਕਰੇ ਹੋ ਮਿਲੈ ਸੱਚ ਵਾਂਡੀਆ, ਆਸਾ ਮਹੱਲਾ ਪਹਿਲਾ ਆਮਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ, ਜਨ ਮਰਨ ਕਾ ਦੁੱਖ ਕਣੋ ਨਿਤ ਸਹਿਸਾ ਦੋਈ, ਬਿਨ ਨਾ ਵੇਖਿਆ ਜੀਵਨਾ ਫਿੱਟ ਤ੍ਰਿਗ ਚਤਰ ਆਈ, ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨ ਭਾਈ ਰਹਾਓ, ਆਵਣ ਜਾਵਣ ਤੋਰ ਹੈ ਪਾਈਏ ਗੁਰ ਪੂਰਾ, ਰਾਮ ਨਾਮ ਧਨ ਰਾਸ ਦੇ ਬਿਨਸੇ ਭ੍ਰਮ ਕੂਰਾ, ਸੰਤ ਜਨਾ ਕੋ ਮਿਲ ਰਹਿ ਧਨ ਧਨ ਜਸ ਗਾਏ, ਆਦਿ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ, ਨਟਵੇ ਸੰਗ ਬਣਾਇਆ ਬਾਜੀ ਸੰਸਾਰਾ, ਖਿਨਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ, ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ, ਸਭ ਜਗ ਹਾਰੇ ਸੋਜਣੈ ਗੁਰ ਸ਼ਬਦ ਵਿਚਾਰਾ, ਜਿਉ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰਾ, ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰ, ਜੋ ਤੂੰ ਰਾਖੇ ਤਿਉ ਰਹਾ ਹਰ ਨਾਮ ਆਧਾਰਾ, ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ, ਜਨ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ, ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Vahe Guru, Vahe Guru, Vahe Guru, Vahe Guru.

वाहे गुरु वाहे।

ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤਿ ਆਗੰਤ ਨੇਕੈ ਵੇਦ ਪ੍ਰਾਨ ਸਿਮਰ ਸੋਦਾਖਰ

ਨਾਨਕੁਨ ਸੰਗ ਮੋਹੇ ਉਦਾਹਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਮ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਅੰਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ

ਜਹਾਂ ਪੰਥ ਤੇਰਾ ਕੋ ਨਾਂ ਸਿਆਨੂੰ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜ ਕਰਖੈ, ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਵੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੇ ਨਾਨ, ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ।

ਹਰ ਨਾਮ ਜਪਤ ਕਿਛੁ ਨਾਇ ਵਿਯੋਗੁ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵਾ, ਹਰਿ ਹਰਿ ਜਨ ਕੈ ਮਾਲ ਖਜ਼ੀਨਾ। ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰਿ ਹਰਿ ਜਨ ਕੈ ਓਟ ਸਤਾਣੀ, ਹਰਿ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰਿ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਭਉ ਕਰੈ, ਨਾਨਕ ਜਨ ਸੰਕੇਤੈ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਮੋਲ ਅਸ਼ਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਰਲ ਤਿਆਗ ਬਨ ਮਦੇ ਫਿਰਿਆ, ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਖਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌਖਣ ਪ੍ਰਿਥਮੀ ਫਿਰੇ ਚਿਰ ਜੀਵੇ, ਮਾਂ ਉਦਾਰਤ ਪੀਸਰ ਦੀਵੇ, ਅਗਨ ਮਾਇ ਹੋਮਤ ਪੁਰਾਨ, ਕਨਕਾ ਸਭ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰ ਸੰਜਮੇ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੇ, ਤਉ ਵੀ ਹੋਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛੁ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਮਨ ਕਾਮਨਾ ਤੀਰਥ ਦਹਿ ਛੁੱਟੈ, ਗਰਭ ਗੁਮਾਨ ਨਮਨ ਤੇ ਉੱਟੈ, ਸੋਚ

ਰਤਨ ਕਰ ਤ੍ਰਿਸ਼ਨ ਨਾ ਤ੍ਰਾਪੈ। ਪੇਖ ਅਨੇਕ ਅਗਨੇ ਬੁਝੇ ਕੋਟ ਭਾਵ ਦਰਗੈ ਨਹੀਂ ਸਜੈ ਛੂਟ ਸੁਨਾਹੀ ਉਪੈ ਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਰ ਸਗਲੀ ਜਮਡਾਨੇ ਗੋਬਿੰਦ ਭਜਨ ਬਿਨ ਤਿਲੇ ਮਾਨੇ। ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸੜਨੀ ਪਰੇ ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਰ ਘਰ ਚੀਨਾ। ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟੇਤਾ ਨਾਨਕ ਭਾਵ ਪੁੰਨੀ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ। ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਤੈ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਅਵਨ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ।

ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਸਾ ਸੰਭਾਲ ਜਿਨ ਕੀ ਅਤ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਹਰ ਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਰਤੇ ਕਮ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸਹਿਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਜੋ ਠਾਕੁਰ ਸਦ ਸਦਾ ਹਜ਼ੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਗਦੇ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰਾਖਣ ਹਾਰ ਵਪਾਰ।

ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਸੁਨਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਹਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ

ਪ੍ਰੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਆਹੋ ਜੁਗਤ ਵਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਘਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ।

ਹਾਥ ਪੀਤ ਵਰਤੇ ਅੰਧ ਉਲਾਸ ਆਪਣੀ ਮਾਨ ਕਛਬਾ ਔਰ ਸਾਫ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੋਰ ਉਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸਤੇ ਸਾਗੇ ਰੱਖ

ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਵਾਸ ਲੇਤ ਵਿਕਾਰਾ, ਬਿਨ ਬੂਝੇ ਮਿਥਿਆ ਸਭ ਭੈ ਸਬਲ ਦੇ, ਨਾਨਕ ਹਰ ਹਰ ਨਾਮ ਲੇ, ਬਿਰਤੀ ਸਾਖਤ ਕੀ ਆਰਜਾ। ਸਾਚ ਬਿਨਾ ਕਹਿ ਹੋਵਦ ਸੁੱਚਾ ਬਿਰਥਾ, ਨਾਮ ਬਿਨਾ ਤਨ ਅੰਧ, ਮੁਖ ਆਵ ਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ, ਬਿਰਥਾ ਵਿਆਏ ਮੇਘ ਬਿਨਾ ਜੋ ਕੀਤੀ ਜਾਏ।

ਮਨਕ ਤਾਕੇ ਬਲ ਬਲ ਜਾਓ। ਰਹਿ ਤੇ ਅਵਰ ਕਿਸੇ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਭਤ, ਜਨ ਨਹਾਰ ਪ੍ਰਭੁ ਪ੍ਰਵੀਨ ਵਾਰ ਭੀਖ ਨ ਕਾਹੂ, ਭੀਨ ਅਵਰ ਉਪਦੇਸੇ ਆਪ ਨਾ ਕਰੇ। ਆਵਤ ਜਾਵਤ ਜਨਮੇ ਮਰੇ, ਜਿਸ ਕੈ ਅੰਤਰ ਵਸੇ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ।

ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਣ ਸਗਲ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦ

ਜੇ ਪ੍ਰਸਾਦ ਪਾੜ ਪਟੰਬਰ ਹਟਾਵੇ ਤੇ ਤਿਆਗਤ ਲਵਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੈ ਮਨ ਆੜ ਪੈਰ ਤਾ ਕਾ ਜਸ ਕਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖਤਾ ਕੋ ਜਸ ਰਸਲ ਮਕਾਨੇ।

ਤਜਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਭਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਸਗ ਤੇਰੇ ਸਗਲ ਸਿਦਰ ਢਾਕੈ ਮਨ ਸਰਣੀ ਪਰ ਠਾਕਰ ਪ੍ਰਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀਜੈ ਮਨ ਤਿਸ

ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਪੇਖੇ ਵਿਸਮਾ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁ ਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ।

ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਵ, ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਸੂਰੇ, ਜੇ ਪ੍ਰਸਾਦ ਤੂੰ ਭਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਮਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਾਵ ਆਏ ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਰਾਵ ਸੋ ਪ੍ਰਸੰਨ ਵਸੇ ਮਨ ਸੋਏ।

ਬ੍ਰਹਮ ਗਿਆਨੀ ਕਾ ਦਸ ਬੜਭਾਗੀ ਪਾਈ ਹਨ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ।

ਗਿਆਨੀ ਕੀਮਤ ਕੌਣ ਬਖਾਨੇ। ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਕਾ ਅੰਤ ਨਾ ਭਾਰ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਸਤਿ ਜੀਵੇ ਨਹੀਂ ਮਰਤਾ।

ਆਵਰਣ ਕਾਰ ਬ੍ਰਹਮ ਗਿਆਨੀ ਕੀਸੋ ਬਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸ਼ਲੋਕ ਉਰਦਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮ

ਸਾਧ ਪਾਵੇ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਦਿਆ ਗਏ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰਮ ਸਾਧ ਸੰਗ ਪਾਪਾ ਮਲ ਖੋਵੇ। ਤਿਸ ਭਗਵਤੀ ਕੀਮਾ ਤੋਂ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨੇ ਅਰਪੇ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ।

ਸੁਣਨਤ ਫਿਰ ਜੋ ਨਾ ਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਅਸਥੂਲ ਚੌਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਂ ਵਰਨਾ ਮੈਂ ਜਪੇ ਕੋ ਨਾਮ ਜੋ

ਸੰਗਮ ਕਾਹੂ ਜੁਦ ਕਿਤੇ ਨਾ ਪਾਈਏ ਧਰਮ ਨਾਨ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮਕਾਰ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਨਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ

ਕਿਹਾ ਸੀ ਕਈ ਕੋੜ ਵਨ ਭਰਮੇ ਉਹਦਾ ਸੀ, ਕਈ ਕੋੜ ਵੇਦ ਕੇ ਸਰੋਤੇ, ਕਈ ਕੋੜ ਵੀ ਸਰੋਤੇ, ਕਈ ਕੋੜ ਆਤਮ ਧਿਆਨ ਧਾਰ ਹੈ, ਕਈ ਕੋੜ ਕਵ ਕਾ ਵਿਚਾਰ ਹੈ, ਕਈ ਕੋੜ ਨਵਤਨ ਨਾਮ ਤੇ ਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ, ਕਈ ਕੋੜ ਪਏ ਅਮਾਨੀ, ਕਈ ਕੋੜ ਅੰਧੇ ਅਗਿਆਨੀ, ਕਈ ਕੋੜ ਕਿਰਪਨ ਕਠੋਰ, ਕਈ ਕੋੜ ਪੈਗਾ ਆਤਮ ਨਿਕੋਰ, ਕਈ ਕੋੜ ਪਰ ਦਰੁ ਕੋਇਰੇ, ਕਈ ਕੋੜ ਪਰ ਦੁਖ ਨਾ ਕਰੇ, ਕਈ ਕੋੜ ਮਾਇਆ ਸਰਮਾਏ, ਕਈ ਕੋੜ ਪਰ ਦੇਸ ਪਰਮਾਏ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋੜ ਸਿੱਧ ਜਤੀ ਜੋਗੀ, ਕਈ ਕੋੜ ਰਾਜੇ ਰਸ ਭੋਗੀ, ਕਈ ਕੋੜ ਪੰਖੀ ਸਰਬੋ ਪਾਏ, ਕਈ ਕੋੜ ਪਾਥਰ ਬਿਰਖ ਨਿਭਜਾਏ, ਕਈ ਕੋੜ ਪੌਣ ਬਾਣੀ ਵੈਸੰਦਰ, ਕਈ ਕੋੜ ਦੇਸ ਭੂ ਮੰਡਲ, ਕਈ ਕੋੜ ਸਸੇਰ ਸੂਰ ਨਖੱਤਰ, ਕਈ ਕੋੜ ਦੇਵ ਦਾਨ ਮਿੰਦਰ ਸਿਰ ਛਤਰ, ਸਗਨ ਸਮੱਗਰੀ ਆਪਣੇ ਸੂਦ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜਸਤਾਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸ, ਕਈ ਕੋਟ ਕੀਏ ਰਤਨ ਸਮਾਉਂਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਤੀਵੇ, ਕਈ ਕੋਟ ਜਗ ਨੇ ਪ੍ਰਸਾਦ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ, ਸਭ ਤੇ ਨੇੜੇ ਸਭੋਂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੇ, ਕਈ ਕੋਟ ਬਜੋਨੀ ਫਿਰੇ, ਕਈ ਕੋਟ ਬੈਠ ਹੀ ਖਾਏ, ਕਈ ਕੋਟ ਕਾਲੇ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨ, ਸਭ ਕੁਝ ਪ੍ਰਭ ਕਿਹਾ ਤੇ, ਕਈ ਕੋਟ ਭੈ ਵੈਰਾਗੀ ਰਾਮ ਨਾਮ ਸੰਗ ਤਿਨ ਲਵ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮੇ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀਆਂ

ਕੋਈ ਪ੍ਰਮਾ ਸਮਾ ਤਾ ਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਤਿ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਰਸ ਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਣ ਕਣ ਪ੍ਰਵੇ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਆੜ ਨੇ ਜਲ ਥਲ ਮਈਲ ਸੋਵੇ ਅਸਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਪਾਵੇ ਸੋਈ ਹੋ ਕਿਨਮੇ ਥਾਪੋ ਥਾਪਣ ਆਰਾਮ ਅੰਤ ਨਹੀਂ ਕਿਸ ਬਾਰਾ ਬਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ।

ਆਪ ਕਰੇ ਆਪਣ ਵਿਚਾਰੇ। ਦੋਹਾਂ ਅੰਸਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਕਹੋ ਮਨੁੱਖ ਤੇ ਕਿਆ ਹੋਏ ਆਵੇ, ਜੋ ਤੁਸ ਭਾਵੇ ਸੋ ਹੀ ਕਰਾਵੇ। ਇਸ ਕੇ ਆਦਿ ਹੋਏ ਤਾਂ ਸਭ ਕੁਚਲੇ, ਜੋ ਤੁਸ ਭਾਵੇ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਚੇ, ਜੇ ਜਾਣਦੇ ਆਪਣਾ ਬਚੇ, ਭਰਮੇ ਭੂਲਾ ਦੇ ਦਿਸ ਧਾਵੇ, ਨਿਕਮਾ ਚਾਰ ਕੁੰਡ ਫਿਰਾਵੇ, ਕਰ ਕਿਰਪਾ।

ਪ੍ਰਗਟਾਵੇ। ਜਾ ਕੋ ਆਪਣੀ ਕਰ ਬਖਸ਼ੀਸ਼ ਦਾ ਕਾ ਲੇਖਾ ਨਾ ਗਣੇ ਜਗਦੀਸ਼ ਜੀਉ ਪਿੰਡ ਸਭ ਦਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲ ਨਾ ਸਹਾਦ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੇ ਸੋਈ ਫੁਨਤੀਓ ਕਬੂ ਉਚ ਨੀਚ ਮੈਂ ਬਸੇ ਕਬੂ ਸੋ ਹਰ ਕਰੰਗ ਹਸੇ

ਬਲਾਗਾਵੇ ਜਿਉਂ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਤ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉਂ ਸੁਆਗੀ ਦਿਖਾਵੇ ਜਿਉਂ ਪ੍ਰਭ ਭਾਵੇ ਤਿਵੇਂ ਨਚਾਵੇ।

ਇੱਥੇ ਭਲਾਈ ਨਿਕਣਾ ਆਵੇ। ਸਰਬ ਕੀ ਰਹੀਣ ਜਾ ਕਾ ਮਨੋ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਦੇ ਕਛ ਹੋਏ, ਤਬ ਇਸ ਕੋਸ ਗੁਨਾਹੀ ਕੋਏ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਪ੍ਰਤਾਪ।

ਛੁੱਟੇ ਗੁਰ ਪ੍ਰਸਾਦ ਨਾਨਕੋ ਛੁੱਟੇ ਸਹਿਸ ਖੱਟੇ ਲਾਕੋੜ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਣਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੇ ਖੌਖਾ ਮਰੇ ਬਿਨਾ ਸੰਦੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਸ ਕੋ ਇਮੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਆਰ ਇਸਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭ ਕੇ ਸੰਗ ਬੁੱਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾਮ ਸੇ ਆਵੇ ਨਾ ਜਾਏ ਨਾਨਕ ਸਦੇ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਿਸ ਕਾ ਉਹ ਕਰਨੇ ਆਰ

ਕਹਿਣਾ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਮਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਵਸ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰ ਕਰ ਸੁਣੀ ਸਰਮ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਹਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜਿਉਂ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਪਾਵੇ ਤਾਂ ਵਿਗਤ ਪਾਏ ਸੰਤ ਕਾ ਨਿੰਦਕ ਮਾਂ ਤਾਏ ਸੰਤ ਕਾ ਨਿੰਦਕ ਖਿੰਟਕ ਨ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ

ਸੰਤ ਕਾ ਦੁਖੀ ਸਦਾ ਮਿਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖਤੇ ਡਰੇ, ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਪਾਵੇ ਤਾਂ ਲਏ ਮਿਲਾਏ, ਸੰਤ ਕਾ ਦੁਖੀ ਅਦ ਵੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਅਵਜਲ ਪਾਈਏ,

ਸੰਤ ਕਦੋ ਕੀ ਓ ਬਿਲਾਏ ਜਿਉ ਜਲ ਬਿਹੂਨ ਮਛਲੀ ਤ੍ਰਿਵੜਾਏ ਸੰਤ ਕਦੋ ਕੀ ਭੁੱਖਾ ਨਹੀਂ ਰਾਜੇ ਜਿਉ ਪਾਓ ਕੀ ਤਨ ਨਹੀਂ ਤ੍ਰਾਪੇ ਸੰਤ ਕਦੋ ਕੀ ਛੁੱਟੇ ਅਕੇਲਾ ਜਿਉ ਬਵਾੜ ਤਿਲ ਖੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ ਪਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੋਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮੇਟੇ ਕੋਏ ਨਾਨਕ ਜਾਣੇ ਸਾਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤਿਆ ਵੋ ਸਾਸ ਕਰਾ ਸਭ ਕਿਸ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰਾ ਰਾਏ ਏਕਾ ਸਰ ਮਨ ਰੱਖੋ ਨਾਨਕ ਦੂ ਪਰਮ ਭੋ ਜਾਏ ਅਸ਼ਪਰੀ

ਤਿਸਕਾ ਹੁਕਮ ਭੂਤ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੇ ਕੋਏ, ਉਸਤਤ ਮਨ ਮੈਂ ਕਰਨ ਅੰਕਾਰ, ਕਰਮਨ ਮੇਰੇ ਸਤਿ ਬਿਹਾਰ।

ਪੈ ਆਪ ਆਪਨ ਕੀਆ ਕਛੁ ਨ ਹੋਏ ਜੇ ਸੋ ਪ੍ਰਾਨੀ ਲੋਚੈ ਕੋਏ ਤਿਸਮੇ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸੰਕਟ ਸੋਹੇ ਤਨਵੰਤਾ ਹੋਏ ਕਿਆ ਕੋ ਘਰ ਬਹਿ ਜਾਂ ਸਭ ਕੇ ਤਿਸਕਾ ਦੀਆ ਦਰ ਬਹਿ ਆਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾ ਧਾਰ ਤੇ ਦੇਣ ਹਾਰ ਜਾਨੇ ਕਾ ਵਾਰ ਜਿਸ ਗੁਰ ਪ੍ਰਸਾਦ ਉੱਡੇ ਆ ਰੋਗ ਨਾਨ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ

ਅਰਲੋ ਚਾ ਪੂਰ ਮਨ ਮੂਰਖ ਬਿਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਅਬ ਦੁਖ ਸੁਖ ਪ੍ਰਭ ਦੇ ਬਣਹਾਰ ਅਬ ਤਿਆਗ ਤੂੰ ਤਿਸੇ ਚਤਾਰ ਜੋਗ ਚ ਕਰੇ ਸੋਏ ਸੁਖਮਾਨ ਭੂਲਾ ਕਾਏ ਫਿਰੇ ਜਾਣ ਕੌਣ ਬਸਤਾਈ ਤੇਰੇ ਸੰਗ

ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਚਾਖੇ ਉੱਠ ਗਏ ਸੰਤੈ ਦਰਾਇਆ ਸਭ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ।

ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ ਨਾਨ ਸੋਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਉਲੋਏ। ਜਾ ਕੇ ਹਿਰਦੇ ਏਕੋ ਹੋਏ, ਸੱਚ ਕਰਨੀ ਸਤਾ ਕੀ ਰਹਿ, ਸੱਚ ਹਿਰਦੇ ਸਤਮੁਖ ਕਹਿ, ਸੱਚੀ ਦਿਸ ਸੱਚਾ ਆਕਾਰ, ਸੱਚ ਵਰਤੇ ਸਾਚਾ ਪਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ। ਸ਼ਲੋਕ ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ, ਤੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ। ਆਵਨਾ ਸੀ ਪ੍ਰਭ ਮਨ ਮੈ ਰਾਗ, ਮਾਨੁ ਕੀ ਤੂੰ ਪ੍ਰੀਤ ਆਗ, ਤਿਸ ਤੇ ਪਰੇ ਨਾਹੀਂ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ, ਨਿਧਾਨ ਦਿਆਲ ਬਖਸ਼ੰਦ, ਸਾਥ ਤੇਰੇ ਕੀ ਚੜ੍ਹਨੀ ਪਾਓ, ਨਾਨਕ ਹੈ ਮਨ ਏ ਅਨਰਾਓ, ਮਨਸਾ ਪੂਰਨ ਸਰਨਾ ਜੋ, ਜੋ ਕਿਰਪਾਇਆ ਸੋਈ ਹੋ, ਹਰਨ ਭਰਨ ਜਾ ਕਾ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅੰਦਰ ਮੰਗਲ ਸਤ ਜਾ ਕੇ ਸਰਬ ਥੋਕ ਸੁਣਿਆ ਕਰਤਾ ਕਹਿ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤਪੀਸਰ ਕਿਸਮੇ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਪੁਰਖਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾ ਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ, ਭੂਤ ਸਗਲ ਪਰ ਹੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜੰਦਾਸ ਨਾਮ ਧਿਆਵੇ ਸੇ, ਤੈ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ, ਉਚ ਨੀਚ ਤਿਸਕੇ ਅਸਥਾਨ, ਜੈ ਸਜਨਾ ਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖਰੇ ਕਰੰਗ, ਨਾਨਾ ਬਿਤਕੀ ਨੋ ਵਿਸਤਾਰ, ਪ੍ਰਭ ਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਰਮਾਹੇ, ਪੂਰੇ ਉਹ ਪੂਰਨ ਸਭ ਠਾਏ, ਨਾਨਾ ਵਿਤਕਰ ਬੰਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਕਰ ਦਿਸਕੇ ਸਭ ਦਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰ ਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੰਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ ਸਤ ਕਰਨੀ, ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਕਾਸ਼ ਸੁਖਦਾਏ, ਵਿਸਵਾਸ ਸਤ ਨਾਨ ਗੁਰ ਤੇ ਪਾਏ, ਸਤ ਵਚਨ ਸਤ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਧ ਪੂਜੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀ ਸਭ ਸਤ ਆਪੇ ਜਾਣੇ, ਆਪਣੀ ਮਿਹਤ ਗਤ ਜਿਸਕੇ ਸਿਰ ਸੁ ਕਰਨੇ ਹਾਰ, ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ, ਕੀ ਆ ਨਾਨ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮੈ ਬਿਸਮਾਤ ਜਿਨ ਬੂਝਿਆ ਤਿਸ ਆਇਆ, ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ, ਗੁਰ ਕੇ ਵਚਨ ਪਦਾਰਥ ਲਹੇ, ਵਧਾਤੇ ਦੁਖ ਕੱਟ ਨਹਾਰ, ਜਿਨ ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋਭਟ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰਪ੍ਰਸਾਦ ਨਾਨਕ ਫਲ ਪਾਵੇ। ਸ਼ਲੋਕ ਆਦਿ ਸਤਜੁਗਾਦ ਸੱਚ ਹੈ ਬੈ ਸੱਚ, ਨਾਨਕ ਹੋਸੀ ਭੈ ਸੱਚ, ਅਸ਼ਪਦੀ ਚੰਨ ਸਤ ਸਤ ਪ੍ਰਸਨਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੂਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।

ਮਾਇ ਜ਼ਮਾਨਾ ਬਸ ਮਾਇ ਲੇ ਬਸ ਕਢਾਈ ਤਾਂ ਕੋ ਭੈਣ ਨਾ ਕਹਿਣਾ ਜਾਈ। ਬੂਝੇ ਬੂਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ।

ਆਪ ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹੇ ਹੈ ਸਮਾਜ ਜੋ ਹੋ ਆਹੋ ਮਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਮਕਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ।

ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰ ਦੋ ਕਾ ਦਾਤਾ ਦਿਸਕੀ ਸਨ ਸਰ ਸੁਖ ਪਾਵੇ ਤਿਸਕੇ ਦਰ ਸਭ ਭਾਵ ਮਿਟਾਵੇ ਅਵਰ ਸਿਆਣ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਦਿਸਕਾ ਨਾਮ ਦਿਸਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਰੂੰਗਾ ਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਬਿਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਤੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਦੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਦ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹਿ ਆਪ ਸਕੋ ਕਰ ਕਿਸ ਨਾਨ ਜਨਾਵੇ ਹਰ ਰਨ ਨਾਮ ਹਿਰਦੇ ਸਤਿਆਵੇ ਮਨ ਵੇਚੇ ਸਤਿਗੁਰ ਕੇ ਪਾਵ ਤੇ ਸੇਵਰ ਕੇ ਕਾਰਜ ਰਾ ਸੇਵਾ ਕਰਤ ਹੋਏ ਨਹਿ ਕਾਮੀ ਤਿਸਕੋ ਹੋਦ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਰ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰਨਾਓ ਅਨਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਡ ਬਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੈ ਆਪਨੇ ਇੱਕ ਚ ਪਰਮ ਸਹਿ ਸਿਆਣ ਭਲਿਆ ਨ ਜਾਈਏ ਨਾਨਕ ਐਸਾ ਗੁਰੂ ਵਡਭਾਗੀ ਪਾਈਏ ਸਵਲ ਦਰਸ਼ਨ ਭੇਖਤ ਪੁਨੀਤ ਪ੍ਰਸਤ ਜਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਨਮਕੀ ਦਰਗਹਿ ਗਵੇ ਸੁਨਕਰ ਵਚਨ ਕਰਨ ਅਗਾਨੇ ਮਨ ਸੰਤੋਖ ਆਦਮਪਤੀਆਂ ਨੇ ਪੂਰਾ ਕਰੇ ਆਖਿਓ ਜਾ ਕਾ ਮੰਤਰ ਅਮਰਦਿਸ਼ ਭੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜਿਸ ਬਾਏ ਕੁਸਤ ਅਨੇਕ ਸਤ ਪੁਰਖ ਪੂਰਨ ਵਿਵੇਕ ਆਓ ਬੋਲ ਨ ਪਹੁੰਚਿਤ ਪ੍ਰਾਣੀ ਗਮ ਗੋਚਰ ਪਰਮ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਮਲੇ ਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਅਵਸਾ ਭਰਾਵ ਜਪਨੇ ਵਾਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋਏ

ਮੈਂ ਉਰਦਾਰੋ ਕਾਰਨ ਕਾਰਨ ਸੋ ਪ੍ਰਾਪਤ ਸਮਰਾਥ ਦ੍ਰਿੜ ਕਰ ਗਹੋ ਹੋ ਨਾਮ ਰਭਾ ਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਕਾਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਟਲ ਧਾਵੋ ਸੋ ਤਨ ਹਰ ਸੇਵਾ ਤੇ ਪਾਵੋ ਜਿਸ ਕੋ ਨਿਵਾਚੇ ਮੀਤ ਜਿਸ ਧਨ ਕੋ ਚਾਰ ਕੁੰਟਲ ਧਾਵੈ ਹੈ ਸੋ ਹਰ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਵਾਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨਕੋ ਬਾਵੀ ਰੋਗ ਨ ਜਾਏ ਰੋਗ ਮਿਟੇ ਆ ਰਿਆ ਔਖ ਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕਹਿ ਨਾਏ ਦੈ ਦਿਸਤਾਵ ਦਿਆ ਬੈਠਾਏ ਦਾ ਕੋ ਬਿਘਨ ਨ ਲਾਗੇ ਕੋਏ ਜਾ ਕੇ ਹਿਰਦੇ ਉਸੇ ਹਰ ਸੋਏ ਕਲ ਤਾਤੀ ਠਾਂਡਾ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਵਨ ਸੇ ਪੂਰਨ ਹੋਇਆ ਭਗਤ ਪਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਸੇਵ ਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਉਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਰਤ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਆਧਾਰ ਅਨਕੋ ਭਾਵ ਨ ਛੁੱਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ ਨਾਨਕ ਬਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਮਟਾਵੇ ਮੂਰਖ ਮਨਾ ਸੋ ਤਮੀਤ ਕੁਟਾਮ ਵਰ ਬਣਤਾ ਇੰਤੇ ਕਹੋ ਹੋ ਤੁਮ ਕਮਨ ਸੁਨਾ ਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਮਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਿਸਾਰੀ ਜੰਦੀ ਏ ਬੁਝੇ ਨਾ ਬਗਾਨਾ ਨਾਮ ਵਿਸਾਰ ਨਾਨਕ ਵਿਸਦਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਵੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਵੋ ਆਪਰਾ ਨਾਮ ਜਪਾਵੋ ਸੁੰਤ ਗੈਦ ਰਹਿਤ ਗਤ ਪਾਵੋ ਸਾਰ ਭੂਤ ਸਦ ਹਰ ਕੋ ਨਾਉ ਸਹਿ ਸਵਾਏ ਨਾਨਕ ਗੁਣ ਗਾਓ ਤੇਰੇ ਉਤਰ ਸਮੈਲ ਬਿਨ ਸਜਾਏ ਹਮੇ ਬਿਖ ਪੈਲ ਹੋਏ ਚਿੰਦ ਵਸੈ ਸੁਖਨਾਲ ਸਾਸ ਗ੍ਰਾਸਨ ਨਾਮ ਸਮਾਲ ਛਾੜ ਸਿਆਣ ਵਸਗਲੀ ਮਨਾ ਸਾਹ ਸੰਗ ਪਾਵੇ ਸਤ ਧਨਾ ਹਰ ਪੂੰਜੀ ਸੰਚ ਕਰੋ ਵਿਹਾਰ ਹੀ ਹਾਂ ਸੁਖ ਦਰਗਹਿ ਜੈਕਾਰ ਸਰਨ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਕ ਏਕੋ ਜਾਪੇ ਕੋ ਸਲਾਹੇ ਏਕ ਸਿਮਰ ਏਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਵੰਤ ਏਕੋ ਏਕ ਏਕ ਹਰਾ ਪੂਨ ਪੂਰਿਓ ਪ੍ਰਭਿਆਪਨ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ

ਸਤਿਗੁਰ ਤੇ ਨਿਰਮਲ ਮਤਲਈ ਜਨਕੋ ਪ੍ਰਭ ਹੋਇਓ ਦਿਆਲ। ਸੇਵਕ ਕੀਨੋ ਸਦਾ ਨਿਹਾਲ, ਬੰਧਨ ਘਾਟ ਮੁਕਤ ਜਨ ਭਇਆ, ਜਨ ਮਰਨ ਦੂਪਰਮ ਗਿਆ, ਇਸ਼ ਪੁੰਨੀ ਸਬਦਾ ਸਭ ਪੂਰੀ, ਰਵ ਰਿਹਾ ਸਤਸੰਗ ਹਜ਼ੂਰੀ, ਜਿਸ ਕਾ ਸਾਥ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ।

ਸਤਿਗੁਰ ਪ੍ਰਸਾਦ ਕਬੀਰ ਲਾ ਲਾ ਕੇ ਸੋ ਕਿਉਂ ਮਿਸਰੇ ਜੇ ਰਿਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮ ਤਿਆਗ ਜਪੋ ਹਰ ਨਾਮ।

ਸਰਬ ਕਲਿਆਣ ਸੁਖ ਨਿਤਨਾਮ ਮੂੜ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋ ਵਤਨਾਸ ਨਾਨਕ ਨਾਮ ਜਪੋ ਗੁਣਤਾ ਸੁਭ ਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਆਓ ਨੇਤਰੋ ਪੇਗ ਦਰਸੁਕੋ ਏ ਮਨ ਵਿਕਸੇ ਸਾਧ ਚੰਤੋ ਏ ਭਗਤ ਜਿਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ

ਗੋਬਿੰਦ ਗੋਪਾਲ ਸਰਵ ਵੱਡਾ ਕਰਤ ਪ੍ਰਿਤਪਾਲ ਆਦਿ ਪੁਰਖ ਕਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਧਾਰ ਜੋ ਜੋ ਜਪੇ ਸੋ ਇਹ ਪੁਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣ ਹਾਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੰਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਅਰਨੀਤ ਬਲੀ ਸੁਗਰਣੀ ਸੋਭਾ ਤਨਵੰਤ ਹਿਰਦੇ ਵਸੇ ਪੂਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾ ਬਸਪਦੀ ਜਬਾਕਾਰ ਕੇਸ਼ਨਾ ਦਿਸ਼ਟੇਤਾ ਪਾਪ ਹੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈਰ ਬਰੋਕ ਸੰਕਮਾਤ ਜਬ ਇਸਕਾ ਪਰਨ ਚੇਨ ਨਾ ਜਬ ਤਬ ਹਰ ਸੋ ਕੋਕ ਸੇ ਵਿਆਪਤ ਜਾਵੇ ਆਪਣੇ ਆਪ ਆਪ ਪਾਰ ਬ੍ਰਹਮ

ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਸੰਭਾਲ ਜਾ ਆਪਣੀ ਸੋਭਾ ਆਪਣੇ ਸੰਗ ਮਹਾਰਾਜ ਤਾ ਕਮਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਦੇਵ ਕਾ ਕਉ ਚੀਨ ਜਾਵੇ ਆਪਣੇ ਆਪ ਆਪ ਵਧਾਰੇ ਤੋ ਸਗਨ ਸਗਨ ਕਹਾਂ ਵਿਚਾਰੇ ਜੈ ਆਪ ਨੂੰ ਉੱਚਾ ਆਪਣੇ ਆਪ ਨੇ ਰਾਤਾ ਕੌਣ ਠਾਕਰ ਕੌਣ ਕਹੀਏ ਚਿਹਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਛਲ ਛੇਦ ਭੇਦ ਸਮਾਇਆ ਹੂੰ ਕਿਸੇ ਵਿਆਪਤ ਮਾਇਆ ਆਪ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਇੱਕ ਭਵੰਤਾ ਤੈ ਕੌਣ ਚਿੰਤਕ ਲਾਗੇ ਚਿੰਤਾ ਜੈ ਆਪਣੇ ਆਪ ਪਤਿਆਰਾ ਤੈ ਕੌਣ ਕਦੇ ਕੌਣ ਸੁਣੇ ਆਰਾ ਬਵਿਆ ਤੂ ਤੇ ਉੱਚਾ ਨਾਨਕ ਆਪ ਸਕੂ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚ ਕਾ

ਵਾਰ ਦੁੱਖ ਸੁੱਖ ਮਾਨ ਅਪਮਾਨ ਪ੍ਰਕਾਰ ਕੀ ਵਿਖਿਆਨ ਆਪ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕੈ ਜਹ ਅਵਗਤ ਭਗਤ ਆਪ ਜੈ ਪਸਰੇ ਵਸਾਰ ਸੰਤ ਪ੍ਰਤਾਪ ਦੋਹੁ ਪਾਕ ਆਪੇ ਧਨੀ ਉਨਕੀ ਸੁਭਾ ਉਨਹੂ ਬਨੀ ਆਪੇ ਕੌਤਕ ਕਰੇ ਨੰਚੋ ਜਾਪੇ ਰਸ ਭੋਗਨ ਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾ ਗੰਧ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਤ ਕੇ ਠਾਕਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਪ ਵਿਸਤਾਰ ਜਦ ਭਾਵੇ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭੈਣੇ ਕਿਸ਼ੋਏ ਆਪਨ ਸੂਤ ਸਭ ਜਗ ਪਰੋਏ ਜਾਕੋ ਪ੍ਰਭ ਜੀ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਵੇਤਾ ਨਾਨ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹਿ ਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾ ਕੇ ਤਿਸ ਕੋਏ ਨ ਮਾਰੇ ਸੋ ਮੂੰਹ ਆ ਜਿਸ ਮਨੋ ਵਿਸਾਰੇ ਤਿਸ ਦਾ ਜਬਰ ਕਾ ਕੋ ਜਾਏ ਸਭ ਤਰੇਕ ਨਿਰੰਜਨ ਰਾਏ ਜੀਏ ਕੀ ਜੁਗਤ ਜਾ ਕੇ ਸਭ ਹਾਤ ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਹ ਪ੍ਰਤਪਾਲੇ ਜੀ ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸੇ ਤਿਆਦ ਜਿਸ ਪਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਨਾਏ ਕੀ ਆਸ ਮਿਥੀ ਜਾਏ ਸੇਵਕ ਕੋ ਸੇਵਾ ਆਪਣਿਆਏ ਹੁਕਮੂਜ ਪਰਮ ਬਤ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ

ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਤਨ ਦਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਾਰ ਤਨਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਧ ਰਿੱਧ ਨਵਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਤ ਸਭ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਾਸੀ ਏਕ ਦਿਸ਼ਟੇਤਾ ਏ ਫਲ ਤਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਰਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਲਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਬਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੇ ਜਾ ਕੇ ਮਸਤ ਕਰਮ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰਿਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਦੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਭਵਾਈ ਹੈ

ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾਹੀ ਕਹਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਉਰ ਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਵਈ ਤਾਂ ਵਾਤ ਨਾ ਪੁੱਛੈ ਕੇ

ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਸੁਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉਪਰ ਕੇਤਾ ਪਹਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਵਨ ਜੋਰ।

ਕਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਦੀਤੇ, ਨਮਸਤੰਗ ਭੀਤੇ, ਨਮਸਤੰਗ ਬਾਹੇ, ਨਮਸਤੰਗ ਅਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋਏਕੇ, ਨਮਸਤੰਗ ਅਨੇਕੇ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ,

ਲੋਕ ਮਾਤਾ ਅਪੇਖੀਆਂ ਭਰਮੀਆਂ ਭੋਗੀਆਂ ਭੁਗਤੇ ਨਮੋ ਜੋਗ ਜੋਗੇ ਹਰਮ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਮਸਤੰ ਇਸਨਾਨ ਨਮੋ ਮੰਤ੍ਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰ ਪ੍ਰਨਾਸੀ ਰੂਪੇ ਰੂਪੇ ਸਮਸਤੋਲਨੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਯਦੋ ਉਰਧ ਅਰਧੰ ਅਗੰ ਓਗ ਹਰਤਾ

ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਅਚਲ ਰਾਜੇ ਟਲ ਸਾਜੇ ਅੱਖਰ ਧਰਮੰ ਅਲਾਹ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੁਆਲ ਸ਼ੰਤ ਵੇ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖੇ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾ ਦੇ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਹਾਜ ਹੀ ਅਵਧੂਤ ਰੂਪ ਰਸਾਲ

सहज उपजाय ਇਹ ਸਹਿ ਸਾਹਿਬ ਜਾਇ ਜੀਹੁ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੁ ਤਾਂ ਮੈਲੇ ਤਿਨ ਜਨਮ ਜੂਏ ਹਾਰਿਆ।

ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗਣ ਸਭ ਇੱਕੋ ਜਿਹੀ ਕਰਤੇ ਖੇਲਤ ਜਾਇਆ, ਜਾਤ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇ ਮਤੇ, ਸ੍ਰੀ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੁਆਹ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਲਾਨਾ ਸਮਾਗਮ ਅਖੰਡ ਕੀਰਤਨ ਜਥੇ ਵੱਲੋਂ ਚੱਲ ਰਹੇ ਹਨ, ਸੋ ਅੱਜ ਜੋ ਸ਼ਾਮ ਦੇ ਰਹਿਣ ਸਭਾਈ ਕੀਰਤਨ ਹਨ, ਤਕਰੀਬਨ 6:30 ਵਜੇ ਤੋਂ ਸ਼ੁਰੂ ਹੋ ਜਾਣੇ ਹਨ ਕੱਲ੍ਹ ਅੰਮ੍ਰਿਤ ਵੇਲੇ ਤਿਕਰ। ਸੋ ਨਾਲ ਨਾਲ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਿਆਰੇ ਮਨਾਏ ਜਾ ਰਹੇ ਹਨ। ਕੱਲ੍ਹ ਤੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ 10:30 ਵਜੇ ਹੋਣਗੀਆਂ। ਫਿਰ ਜੋ ਸਾਰਾ ਦਿਨ ਕਥਾ ਕੀਰਤਨ ਨਾਮ ਸਿਮਰ ਦੇ ਦੀਵਾਨ ਸਜਣੇ ਹਨ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪਣੇ ਆਪ ਸਾਜੋ ਆਪਣੇ ਰਚਨਾ ਦੋਈ ਕੁਦਰਤ ਸਾਜੇ ਕਰ ਸੰਡਠ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਪਸਾਓ ਤੂੰ ਜਨੋ ਸਭਸੇ ਦਿਲ ਸੇ ਜਿੰਦ ਕਵਾਓ ਕਰਿਆ ਸਿੰਡਠੋ ਚਾਓ ਕਰਿਆ ਸਿੰਡਠੋ ਚਾਓ।

ਪਾਇਕ ਲਿਖਣਾ ਹੋਇਆ ਧਰਮ ਦਾ ਹਾਲਿਆ ਕਿਹੜੇ ਜਜਮਾ ਲਿਆ ਥਾਉ ਨਾ ਪੈਨ ਕੂੜੇ ਅਰ ਮੋਹ ਕਾਲ ਤੋਂ ਜਗਚਾ ਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਹੋਇਆ ਧਰਮ ਦਾ ਹਾਲਿਆ ਲਿਖਣਾ ਹੋਇਆ ਧਰਮ ਦਾ ਹਾਲਿਆ।

ਤਿੰਨ ਭੋਗ ਭੋਗ ਕਹਿ ਹੋਏ ਪਸਮਰ ਭੌਰ ਸਦਾਇਆ ਵੱਡਾ ਹੋ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕੰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਸਤਿਗੁਰ ਪਾਇਆ। ਇਹੋ ਜਿਹੇ ਪੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜਿਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ, ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਜੀਓ ਪਿੰਡ ਸਭ ਸਭ ਤੁਸੀਂ ਦਾ ਦੇਖਾ ਜੇ ਆਖ ਗਵਾਈ ਹੈ ਜੇ ਲੋੜੇ ਚੰਗਾ ਆਪਣਾ ਕਰ ਪੁਨਹ ਨੀਚ ਸਦਾਈ ਹੈ ਜੇ ਜਰਵਾਣਾ ਪਰ ਹਰੇ ਦਰਵੇਸ਼ ਕਰਨ ਦੀ ਆਈ ਹੈ ਕੋ ਰਹਿ ਨਾ ਭਰੀਏ ਭਾਈਏ ਕੋ ਰਹਿ।

ਸਤਿਗੁਰ ਕਿਰਨ ਪਾਇਆ, ਕਹਿੰਦੇ ਸਤਿਗੁਰ ਕਿਰਨ ਪਾਇਆ, ਸਤਿਗੁਰ ਵਿਚਾਰ ਪ੍ਰਖਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮੇਰਾ ਸਦਾ ਮੁਕਤ ਜਿਨ ਵਿੱਚੋਂ ਹੋ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚ ਸੰਚਤ ਲਾਇਆ, ਜਗ ਜੀਵਨ ਦਾਤਾ ਪਾਇਆ।

ਸੱਚਾ ਸਾਹਿਬ ਏਕ ਤੂ ਜਿਨ ਸਤੁ ਸਤ ਵਰਤਾਇਆ ਜਿਸ ਤੋਂ ਤਿਸ ਮੇਰੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤ ਨਾ ਜਾਣ ਦੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਗਾਹੇ ਵਿੱਚ

ਦੇ ਭਗਤ ਤੇਰੇ ਮਨ ਭਗਤ ਤੇਰੇ ਮਨ ਭਾਵ ਦੇ ਦਰ ਸੋਨ ਕੀਰਤ ਗਾਵਦੇ ਨਾਨਕ ਕਰਮਾ ਪਰ ਦਾ ਢੋਲ ਲਹਿਣ ਧਾਵਦੇ ਇੱਕ ਮੂਲ ਭਜਨ ਆਪਣਾ ਨਹਾਉਂਦਾ ਗਣਾਇਂਦੇ ਹੋ ਢਾਡੀ ਕਾ ਨੀਤ ਜਾਤ ਹੋਰ ਤੁਮ ਜਾਤ ਸਦਾਇਂਦੇ ਤਿੰਨ ਮੰਗਾਂ ਜਿਤ ਜਿਤ ਆਹਿੰਦੇ ਤਿੰਨ ਮੰਗਾਂ ਜਿਤ ਜਿਤ ਆਹਿੰਦੇ।

ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਹੈ, ਕੂੜਾ ਲਾਚ ਛੱਡਿਆ ਹੋਇਆ ਇੱਕ ਮਨ ਅਲੱਖ ਤੇ ਆਈਏ ਹੈ, ਫਾਲਤੂ ਵੇਹ ਪਾਈਏ ਜੇ ਵੇਹ ਘਰ ਕਮਾਈਏ, ਜੇ ਹੋਵੇ ਪੁਰਬ ਲਿਖੇ ਤਾਂ ਧੂੜ ਦਿਨਾਂ ਦੀ ਪਾਈਏ, ਮਤ ਥੋੜ੍ਹੀ ਸੇਵ ਗਵਾਈਏ, ਮਤ ਥੋੜ੍ਹੀ ਸੇਵ ਗਵਾਈਏ।

ਵਿਘਨ ਹੰਕਾਰ ਤੋਂ ਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲ ਨਾ ਤੇ ਵਿਘਨ ਉਪਚਾਰੀਐ ਐਸੀ ਕਲਾ ਨਾ ਖੇਡੀਏ ਜਿੱਤ ਤਰਕ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ।

ਸਾਹਿਬ ਹੋਏ ਦਿਆਲ ਕਿਰਪਾ ਕਰਤਾ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨੇ ਹੋ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਪਾਵੇ ਸੋ ਕਰਮ ਨੂੰ ਚੰਦੇ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ

ਹੋੜ ਚਿਤੇਂਦਰ ਸਭ ਕੋ ਵਿਗਨ ਤੇਰੀ ਹੇਠ ਚਲਾਇੰਦਾ, ਆਪੇ ਦੀ ਵਡਿਆਈ ਆਪੇ ਕਰਮ ਕਰਾਇੰਦਾ, ਵੱਡੋ ਵੱਡਾ ਵੱਡੋ ਵੱਡਾ ਵੱਡ ਮੇਦ ਨੇ ਸਿਰੇ ਸਿਰ ਧੰਦਾ ਲਾਇੰਦਾ, ਨਦਰ ਪਠੀ ਦੇ ਕੇ ਸੁਲਤਾਨ ਘਾਹ ਕਰਾਇੰਦਾ, ਦਰ ਮੰਗਣ ਭੇਖ ਨਾ ਪਾਇੰਦਾ, ਦਰ ਮੰਗਣ ਭੇਖ ਨਾ ਪਾਇੰਦਾ।

ਹੌਲੀ ਸਭ ਕੋ ਆਖੇ ਆਪਣੇ ਦਿਸ ਨਾ ਸੋਚ ਨੂੰ ਕੱਢੀਏ ਕਿਤਾਬ ਆਪਣਾ ਪਹੀ ਲਿਖਾ ਛੱਡੀਏ ਜਾ ਰਹਿਣਾ ਨਹੀਂ ਐਤ ਜਗਤ ਕਾਇਦਗਾਰ ਬਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਬੁਝੀ

ਪੌੜੀ ਚਾਕਰ ਲੱਗੇ ਚਾਕਰ ਜੇ ਚੱਲੇ ਕਸਮੇ ਪਾਏ ਹੁਰਮਤ ਤਿਸਨੂੰ ਅਗਲੀ ਉਹ ਵਜੋ ਪਦੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸਦਾ ਦਿੱਤਾ ਖਾਮਨਾ ਤਿਸ ਕਈ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਕਸਮ ਚੱਲ

ਵਾਹਿਗੁਰੂ ਕੀ ਫਤਿਹ। ਮੇਰੇ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਵਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਵੀ ਮਾਈ ਭਾਈ ਚੱਲ ਕੇ ਆਇਓ ਭਾਈ ਜੀ ਆਇਆਂ ਨੂੰ

ਲੋਕ ਦੇ ਉੱਤੇ ਆਪ ਆਉਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਆਪਣੇ ਸਰੂਪ ਦੇ ਵਿੱਚ ਵਰਤਦੇ ਆ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹਫ਼ਤਾ ਚੱਲ ਰਿਹਾ ਹੈ। ਮਹਾਰਾਜ ਜੀ ਆਏ, ਕਿੰਨਿਆਂ ਜੀਵਾਂ ਦਾ ਭਲਾ ਕੀਤਾ ਮਹਾਰਾਜ ਜੀ ਨੇ, ਤੇ ਜੇ ਉਮਰ ਦੇਖੀ ਜਾਏ ਤਾਂ ਬਹੁਤ ਛੋਟੀ ਹੈ। ਕਿੰਨਾ ਪਰਉਪਕਾਰ ਕੀਤਾ। ਜਦੋਂ ਮਹਾਰਾਜ ਜੀ ਦਿੱਲੀ ਗਏ ਹੈ, ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਉਸ ਵੇਲੇ ਸਾਰੇ ਦਿੱਲੀ ਦੇ ਵਿੱਚ, ਘਰਾਂ ਦੇ ਘਰ ਖਾਲੀ ਹੋ ਰਹੇ ਸੀ, ਲੋਕ ਤੜਫ ਤੜਫ ਕੇ ਚੇਚਕ ਤੋਂ ਮਰ ਰਹੇ ਸੀ। ਤੇ ਇਧਰੋਂ ਜਦੋਂ ਮਹਾਰਾਜ ਜੀ ਗਏ ਹੈ ਦਿੱਲੀ ਨੂੰ, ਮਾਤਾਵਾਂ ਨੇ, ਪਰਿਵਾਰ ਦੇ ਮੈਂਬਰਾਂ ਨੇ, ਸੰਗਤ ਨੇ, ਸਭ ਨੇ ਆਖਿਆ ਸੀ ਮਹਾਰਾਜ ਉਹ ਪਾਪੀ ਦੇ ਮੱਥੇ ਨਾ ਲੱਗਿਓ, ਕਿਉਂਕਿ ਸਭ ਡਰੇ ਹੋਏ ਸੀ। ਰਾਮ ਰਾਏ ਲੱਗਿਆ ਸੀ, ਰਾਮ ਰਾਏ ਡੋਲ ਗਿਆ ਸੀ, ਕਰਾਮਾਤਾਂ ਦਿਖਾ ਕੇ ਗੁਰੂ ਤੋਂ ਵਿਮੁੱਖ ਹੋ ਗਿਆ ਸੀ। ਮਹਾਰਾਜ ਆਪ ਜੀ, ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਫਿਕਰ ਨਾ ਕਰੋ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਹਦਾ ਉਮਰ ਨਾਲ ਕੋਈ ਤੁਲਕ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਜੋ ਨਿਰਣਾ ਹੋਣਾ ਵਾਹਿਗੁਰੂ ਦੀ ਦਰਗਾਹ 'ਚ ਹੋਣਾ, ਇੱਥੇ ਦਿਮਾਗਾਂ ਨਾਲ ਨਿਰਣੇ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ, ਜੋ ਵਾਹਿਗੁਰੂ ਦੀ ਦਰਗਾਹ 'ਚ ਉਤਰਦਾ ਹੋਏਗਾ ਉਹ ਸਾਨੂੰ ਹਰ ਸਮੇਂ ਮਨਜ਼ੂਰ ਹੈ। ਮਹਾਰਾਜ ਜੀ ਚਲੇ ਗਏ ਦਿੱਲੀ ਦੇ ਵਿੱਚ, ਦੇਖਿਆ ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਨੇ, ਤੜਫ ਰਹੇ ਨੇ। ਅੰਦਰ ਹਿਰਦਾ ਐਸਾ ਹੈ ਮਹਾਰਾਜ ਜੀ ਦਾ, ਨਿਮਰਤਾ ਵਾਲਾ, ਕਿ ਲੋਕਾਂ ਦੇ ਦੁੱਖ, ਲੋਕਾਂ ਦੀਆਂ ਤਕਲੀਫਾਂ, ਘਰ ਘਰ ਪੈਂਦੇ ਬੈਣ। ਜਦੋਂ ਕਹਿੰਦੇ ਇਹੋ ਜਿਹਾ ਸਮਾਂ ਆ ਬਣਦਾ ਨਾ, ਉਸ ਵੇਲੇ ਸਭ ਤੋਂ ਨਜ਼ਦੀਕੀ ਬੰਦੇ ਵੀ ਸਾਥ ਛੱਡ ਜਾਂਦੇ ਆ ਬੰਦੇ ਦਾ। ਜਿਵੇਂ ਕਰੋਨਾ ਕਾਲ 'ਚ ਆਪਾਂ ਦੇਖਿਆ ਹੀ ਹੈ, ਚੇਚਕ ਦੀਆਂ ਜਾਂ ਹੋਰ ਕੁਝ ਬਿਮਾਰੀਆਂ ਜਦੋਂ ਫੈਲੀਆਂ, ਉਹਨਾਂ ਦੇ ਤਾਂ ਅਸੀਂ ਸਿਰਫ ਵਾਕਿਆਤ ਸੁਣੇ ਆ, ਲੇਕਿਨ ਕਰੋਨਾ ਦੇ ਵੇਲੇ ਤੱਕ ਹੀ ਦੇਖਿਆ ਨਾ ਵੀ ਪਰਿਵਾਰਾਂ ਨੇ ਡੈੱਡ ਬੋਡੀਆਂ ਵੀ ਨਹੀਂ ਲਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਿਵਾਰਾਂ ਨੇ ਕਹਿੰਦੇ ਨਹੀਂ ਜੀ, ਉਹ ਜਿਹੜਾ ਸੀ ਵਿੱਚੋਂ ਹੀ ਨਹੀਂ ਰਿਹਾ ਸੀ, ਬੋਡੀ ਕੀ ਕਰਨੀ ਹੈ, ਡੈੱਡ ਬੋਡੀਸ ਵੀ ਨਹੀਂ ਲਈਆਂ। ਸੋ ਜਦੋਂ ਇਹੋ ਜਿਹਾ ਮਾੜਾ ਸਮਾਂ ਬਣ ਜਾਂਦਾ, ਫਿਰ ਕੋਈ ਭਾਗਾਂ ਵਾਲਾ ਹੀ ਆ ਕੇ ਖੜਦਾ। ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਕੋਈ ਆ ਕੇ ਖਲੋ ਜਾਵੇ। ਸੋ ਇਹ ਚੀਜ਼ ਆਪਾਂ ਆਪਣੇ ਅੱਖੀ ਦੇਖ ਚੁੱਕੇ ਹਾਂ ਕਿ ਕਿੰਨਾ ਕੁ ਪਿਆਰ ਹੈ ਸਭ ਦਾ। ਸੋ ਲੇਕਿਨ ਕੋਈ ਵੀ ਘੜੀ ਹੋਵੇ, ਸੁੱਖ ਦੀ ਹੋਵੇ ਜਾਂ ਦੁੱਖ ਦੀ ਹੋਵੇ, ਮਹਾਰਾਜ ਸਾਹਿਬ ਜੀ ਜ਼ਰੂਰ ਖੜਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੋਈ ਜਦੋਂ ਇਹੋ ਜਿਹੀ ਮਹਾਂਮਾਰੀ ਆਉਂਦੀ ਹੈ ਨਾ ਸਤਸੰਗ ਜੀ, ਦੋ ਚੀਜ਼ਾਂ ਜਿਹੜੀਆਂ, ਦੋ ਤਰ੍ਹਾਂ ਦੇ ਕਰਮਾਂ ਦਾ ਜਦੋਂ ਬਹੁਤ ਜ਼ੋਰ ਹੁੰਦਾ ਉਦੋਂ ਆਉਂਦੀਆਂ ਨੇ, ਇੱਕ ਮਹਾਂਪੁਰਸ਼, ਇੱਕ ਮਹਾਂਮਾਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਇੰਨੇ ਕੁ ਅੱਛੇ ਕਰਮ ਨੇ ਜਿਹੜੇ ਉੱਥੇ ਪੈਦਾ ਹੋਏ ਆ, ਇੰਨੇ ਕੁ ਅੱਛੇ ਭਾਗ ਵਾਲੇ ਨੇ ਉਹ ਲੋਕ ਕਿ ਉਹਨਾਂ ਦੇ ਭਾਗਾਂ ਦੇ ਪ੍ਰਤਾਪ ਕਰਕੇ, ਚੰਗੇ ਕਰਮਾਂ ਕਰਕੇ ਫਲ ਚੁੱਕੇ ਉਸ ਇਲਾਕੇ ਦੇ ਵਿੱਚ ਕੋਈ ਮਹਾਂਪੁਰਸ਼ ਆਏ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਮਹਾਂਪੁਰਸ਼ ਨੇ ਅਵਤਾਰ ਲਿਆ ਜਾਂ ਆਉਣਾ ਹੋਇਆ

ਜਿਸ ਇਲਾਕੇ ਦੇ ਵਿੱਚ ਬਹੁਤ ਮਾੜੇ ਭਾਗਾਂ ਵਾਲੇ ਲੋਕ ਇਕੱਠੇ ਹੋ ਜਾਂਦੇ, ਭਾਵ ਜਿਨ੍ਹਾਂ ਨੇ ਬਹੁਤ ਮਾੜੇ ਕਰਮ ਕੀਤੇ ਹੋਏ ਆ। ਭਾਗ ਦਾ ਮਤਲਬ ਹੈ ਮਾੜੇ ਕਰਮ ਹੁੰਦਾ, ਚੰਗੇ ਭਾਗ ਦਾ ਚੰਗੇ ਕਰਮ, ਚੰਗੇ ਕਰਮ ਕਰ ਰਹੇ ਹੋ ਚੰਗਾ ਭਾਗ ਬਣ ਰਿਹਾ। ਭਾਗ ਦਾ ਮਤਲਬ ਵੈਸੇ ਹਿੱਸਾ ਹੁੰਦਾ, ਜਿਹੜਾ ਚੰਗਾ ਕਰਮ ਕਰ ਰਹੇ ਹੋ ਚੰਗਾ ਹਿੱਸਾ ਇਕੱਠਾ ਹੋ ਰਿਹਾ, ਮਾੜਾ ਕਰਮ ਕਰ ਰਹੇ ਹੋ ਮਾੜਾ ਹਿੱਸਾ ਕਰਮਾਂ ਦਾ ਇਕੱਠਾ ਹੋ ਰਿਹਾ। ਜਿੱਥੇ ਮਾੜੇ ਕਰਮਾਂ ਦਾ ਇਕੱਠਾ ਬਹੁਤ ਹਿੱਸਾ ਹੋ ਜਾਏ, ਭਾਵ ਘਰ ਘਰ ਦੇ ਵਿੱਚ ਦਸ ਦਸ ਵੀਹ ਵੀਹ ਬੰਦੇ ਮਾੜੇ ਕਰਮਾਂ ਦੇ ਭਰੇ ਹੋਣ, ਕਹਿੰਦੇ ਫਿਰ ਉੱਥੇ ਮਹਾਂਮਾਰੀ ਆਉਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਵੇਂ ਆਉਂਦੀ ਹੈ? ਬਿਮਾਰੀ ਦਾ ਰੂਪ ਲੈ ਕੇ, ਨਸ਼ੇ ਦਾ ਰੂਪ ਲੈ ਕੇ, ਕਲਾ ਦਾ ਰੂਪ ਲੈ ਕੇ, ਲੜਾਈ ਝਗੜੇ ਜੰਗ ਦਾ ਮਾਹੌਲ ਦਾ ਰੂਪ ਲੈ ਕੇ ਆਉਂਦੀ। ਉਹ ਫਿਰ ਉਹਨਾਂ ਨੂੰ ਕਿੱਤੇ ਦਾ ਜਿਹੜਾ ਭੁਗਤਾਨ ਆ ਉਹ ਕਰਨਾ ਪੈਂਦਾ। ਇਸ ਕਰਕੇ ਮਹਾਰਾਜ ਜੀ ਸਾਨੂੰ ਵਾਰ ਵਾਰ ਰੋਕਦੇ ਆ, ਗੁਰਮੁਖੋ ਐਸੇ ਕਰਮਾਂ ਤੋਂ ਗੁਰੇਜ਼ ਕਰਿਆ ਕਰੋ, ਜਿਹੜੇ ਕਰਮ ਤੁਹਾਨੂੰ ਵਾਹਿਗੁਰੂ ਨਾਲੋਂ ਤੋੜ ਕੇ ਸੰਸਾਰ ਨਾਲ ਐਸੇ ਜੋੜਨ ਕਿ ਤੁਸੀਂ ਸੰਸਾਰ ਜੋਗੇ ਰਹਿ ਜਾਓ। ਸੋ ਜਦੋਂ ਇਹੋ ਜਿਹਾ ਸਮਾਂ ਬਣਦਾ ਉਦੋਂ ਫਿਰ ਮਹਾਰਾਜ ਜੀ ਆਉਂਦੇ ਆ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਦੇ ਲੋਕਾਂ ਦੇ ਮਾੜੇ ਭਾਗ ਕਿ ਐਸੀ ਬਿਮਾਰੀ ਪਈ, ਸਤਿਗੁਰੂ ਤਰਸ ਦੇ ਦਇਆ ਦੇ ਘਰ ਵਿੱਚ ਆ ਕੇ ਕਹਿੰਦੇ ਦਿੱਲੀ ਤਾਂ ਹੁਣ ਜਾਣਾ ਹੀ ਪੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉੱਥੇ ਪਾ ਕੇ ਅੰਮ੍ਰਿਤ ਸਰੋਵਰ ਚ ਚਰਨ ਮਹਾਰਾਜ ਜੀ ਨੇ ਬਚਨ ਕੀਤੇ, ਭਾਈ ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ, ਜਿਹੜਾ ਵੀ ਇੱਥੇ ਗੁਰਮੁਖ ਪਿਆਰਾ ਜਲ ਛਕੇਗਾ ਉਹਦਾ ਕੋਹ ਠੀਕ ਹੋ ਜਾਏਗਾ। ਲੋਕ ਛਕਣ ਲੱਗ ਪਏ ਬਚਨ ਮੰਨ ਕੇ ਤੇ ਠੀਕ ਹੋਣ ਲੱਗ ਪਏ। ਤੇ ਜਿੰਨੀ ਦਿੱਲੀ ਦੇ ਲੋਕਾਂ ਦੀ ਜਿੰਨੇ ਵੀ ਆ ਕੇ ਮਹਾਰਾਜ ਦਾ ਬਚਨ ਮੰਨ ਕੇ ਗਏ, ਜਿੰਨੀ ਉਹਨਾਂ ਦੀ ਬਿਮਾਰੀ ਸੀ ਸਾਰੀ ਦੀ ਸਾਰੀ ਮਹਾਰਾਜ ਜੀ ਨੇ ਆਪਣੇ ਉੱਤੇ ਲੈ ਲਈ। ਐਸਾ ਪਰਉਪਕਾਰੀ ਮਹਾਪੁਰਸ਼ ਮਹਾਤਮਾ ਦੇਖਿਆ ਵੀ ਕਦੇ ਹੋ ਸਕਦਾ ਦੁਨੀਆਂ ਨੂੰ? ਆਪਣੀ ਸਾਰੀ ਉਮਰ ਭੋਗਣ ਵਾਲੀ ਪਈ ਹੋਵੇ ਤੇ ਲੋਕਾਂ ਦਾ ਦੁੱਖ, ਲੋਕਾਂ ਦੇ ਮਾੜੇ ਕਰਮਾਂ ਦੀ ਸਜ਼ਾ ਵੀ ਕਹਿ ਲਓ, ਸਜ਼ਾ ਤਾਂ ਨਹੀਂ ਉਹਨੂੰ ਕਿਹਾ ਜਾ ਸਕਦਾ, ਉਹਨਾਂ ਦਾ ਪ੍ਰਭਾਵ ਕਹਿ ਲਓ ਜੋ ਵੀ ਹੈ ਉਹਨਾਂ ਦੇ ਹਿੱਸੇ ਦਾ, ਉਹਨੂੰ ਵੀ ਆਪਣੇ ਸਰੀਰ 'ਚ ਲੈ ਕੇ ਹੰਢਾ ਲੈਣਾ, ਸਮਰੱਥਾ ਹੋਣੀ। ਪਹਿਲੀ ਗੱਲ ਤਾਂ ਇਹ ਹੈ ਵੀ ਮਾਫ਼ ਕਰਨਾ, ਅਸੀਂ ਕਿਸੇ ਦਾ ਸਿਰ ਦਰਦ ਵੀ ਆਪਣੇ 'ਤੇ ਲੈ ਨਹੀਂ ਸਕਦੇ। ਜੇ ਕਿਸੇ ਦੇ ਸਿਰ ਦਰਦ ਹੋਵੇ ਨਾ, ਅਸੀਂ ਇਹਦਾ ਸਿਰ ਦਰਦ ਵੀ ਨਹੀਂ ਲੈ ਸਕਦੇ। ਤਾਂ ਹੀ ਤਾਂ ਅਜਿਹੋ ਜਿਹਾ ਜ਼ਮਾਨਾ ਆ ਗਿਆ ਵੀ ਅਸੀਂ ਸਿਰ ਦਰਦ ਤਾਂ ਕੀ ਲੈਣਾ ਸੀ, ਕਿਸੇ ਨੇ ਕੋਈ ਕੰਮ ਕਿਹਾ ਹੋਵੇ ਛੋਟਾ ਮੋਟਾ ਜਿਹਾ ਹੀ ਹੋਵੇ ਚਾਹੇ ਉਹਦੀ ਸਿਰ ਦਰਦੀ ਹੀ ਨਹੀਂ ਲੈਂਦੇ ਵੀ ਕੋਈ ਗੱਲ ਨਹੀਂ ਆਪੇ ਕਹਿ ਕਹੂ ਕੇ ਹਟ ਜੂਗਾ। ਐਸੀ ਦਸ਼ਾ ਬਣੀ ਪਈ, ਪਰ ਮਹਾਰਾਜ ਸੱਚੇ ਪਾਤਸ਼ਾਹ ਉਮਰ ਛੋਟੀ ਹੈ, 50-56 ਸਾਲਾਂ ਦੀ ਉਮਰ ਹੈ ਸਤਵੇਂ ਪਾਤਸ਼ਾਹ ਜੀ ਦੀ, ਤੇ ਨਿਵਾਜ ਰਹੇ ਨੇ ਸਿੱਖਾਂ ਨੂੰ। ਪੰਡਿਤ ਜੀ ਨੂੰ ਨਿਹਾਲ ਕੀਤਾ, ਸਿਰ ਤੇ ਰਹਿਮ ਭਰਿਆ ਹੱਥ ਰੱਖਿਆ ਹੈ, ਪੰਡਿਤ ਜੀ ਨੇ ਚਰਨਾਂ 'ਚ ਨਮਸਕਾਰ ਕੀਤੀ ਹੈ ਮਹਾਰਾਜ ਸਾਹਿਬ ਜੀ ਦੇ, ਤੇ ਉਸ ਤੋਂ ਬਾਅਦ ਮਹਾਰਾਜ ਜੀ ਅੱਗੇ ਲੈ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੋਂ ਪੰਡਿਤ ਜੀ ਆਪਣੇ ਘਰੇ ਗਏ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨਿਵਾਜ ਦਿੱਤਾ ਹੈ। ਸੋ ਇਸੇ ਤਰ੍ਹਾਂ ਦਿੱਲੀ ਦੀ ਸੰਗਤ ਨੂੰ ਮਹਾਰਾਜ ਜੀ ਨੇ, ਜਿਨ੍ਹਾਂ ਜਿਨ੍ਹਾਂ ਨੇ ਜਲ ਛਕਿਆ ਉੱਥੇ ਇਸ਼ਨਾਨ ਕੀਤਾ ਹੈ ਉਹਨਾਂ ਨੂੰ ਨਿਵਾਜ ਦਿੱਤਾ ਹੈ। ਕਿੱਥੇ ਤਾਂ ਇਹ ਪੰਡਿਤ ਕਹਿੰਦਾ ਸੀ ਮਹਾਰਾਜ ਜੀ ਨੂੰ ਕਿ ਨਾਮ ਹਰਕ੍ਰਿਸ਼ਨ ਰੱਖਿਆ ਹੈ ਤੇ ਉਹਨਾਂ ਵਰਗੇ ਕਰਮ ਵੀ ਹੋਣਗੇ, ਉਹਨਾਂ ਵਰਗੀ ਕਲਾ, ਉਹਨਾਂ ਵਰਗੀ ਤਾਕਤ, ਉਹਨਾਂ ਵਰਗੀ
ਮਾਇਆ ਵੀ ਸ਼ਕਤੀ ਵੀ ਹੋਏਗੀ ਤੇ ਜਦੋਂ ਦੇਖੀ ਸ਼ਕਤੀ ਫਿਰ ਚਰਨਾਂ ਵਿੱਚ ਟਹਿ ਪਿਆ। ਬਖਸ਼ਣਹਾਰ ਬਖਸ਼ਾਂ ਨੂੰ ਸਤਿਗੁਰੂ ਨੇ ਫਿਰ ਬਖਸ਼ ਲਿਆ। ਇਸੇ ਤਰ੍ਹਾਂ ਹੋਰ ਵੀ ਬੇਅੰਤ ਜੀਵਾਂ ਨੂੰ ਬੇਅੰਤ ਪ੍ਰਾਣੀਆਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜਾ ਜਾ ਕੇ ਨਿਵਾਜਦੇ ਰਹੇ ਆ, ਬਖਸ਼ਦੇ ਰਹੇ ਆ। ਕਿਉਂ? ਸਤਿਗੁਰੂ ਦਾ ਆਉਣਾ ਹੀ ਲੋਕਾਂ ਦੇ ਸ਼ੁਭ ਕਰਮਾਂ ਕਰਕੇ ਲੋਕਾਂ ਦੇ ਭਲੇ ਲਈ ਹੋਇਆ। ਜਿਵੇਂ ਮਹਾਮਾਰੀ ਮਾੜੇ ਕਰਮਾਂ ਕਰਕੇ ਵੱਧ ਜਾਣ ਕਰਕੇ ਆ ਜਾਂਦੀ ਹੈ, ਉਵੇਂ ਹੀ ਉਹਨਾਂ ਦੇ ਉੱਤੇ ਪਰਉਪਕਾਰ ਕਰਨ ਲਈ ਸਤਿਗੁਰੂ ਵੀ ਆ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦੇ ਦਿਨ ਚੱਲ ਰਹੇ ਨੇ, ਨਾਲ ਨਾਲ ਮਹਾਰਾਜ ਜੀ ਮਿਹਰਾਮਤ ਕਰਨ। ਮਹਾਰਾਜ ਦਾ ਜਸ ਗਾਉਣ ਦੇ ਜਾਈਏ, ਨਾਲ ਨਾਲ ਜੋ ਸ੍ਰੀ ਮੁਖ ਪਾਤਸ਼ਾਹ ਸਾਹਿਬ ਜੀ ਦੀ ਵਿਆਖਿਆ ਚੱਲਦੀ ਹੈ ਉਹ ਵੀ ਸ਼੍ਰਵਣ ਕਰਦੇ ਜਾਈਏ। ਆਓ, ਭਗਤਾਂ ਦੀ ਬਾਣੀ ਦੇ ਵਿੱਚੋਂ ਸ਼ਬਦ ਹੈ, ਵਿਆਖਿਆ ਸ਼੍ਰਵਣ ਕਰਨ ਤੋਂ ਪਹਿਲੇ ਇੱਕ ਦੋ ਵਿਚਾਰਾਂ ਇੱਥੇ ਕਰ ਦੇਣੀਆਂ ਲਾਜ਼ਮੀ ਨੇ। ਇਹ ਬਾਣੀ ਭਗਤ ਰਵਿਦਾਸ ਜੀ ਦੀ ਹੈ। ਜਿੰਨੇ ਭਗਤਾਂ ਦੀ ਬਾਣੀ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਆਈ ਹੈ, ਉਹ ਭਗਤ ਸਿਰਲੇਖ ਹੇਠ ਆਈ ਹੈ। ਬਾਣੀ ਭਗਤ ਕਬੀਰ ਜੀ ਦੀ, ਰਵਿਦਾਸ ਜੀ ਦੀ, ਧੰਨਾ ਜੀ ਦੀ ਕਿਉਂ ਆਈ ਹੈ? ਜਦੋਂ ਬਾਣੀ ਚ ਅੰਤਰ ਕੋਈ ਨਹੀਂ ਹੈ, ਜੋਤ ਚ ਅੰਤਰ ਨਹੀਂ ਹੈ, ਤੇ ਬਰਾਬਰਤਾ ਵੀ ਮਹਾਰਾਜ ਜੀ ਨੇ ਦਿੱਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਰ ਲਾ ਕੇ ਕਿ ਕੋਈ ਸਿੱਖ ਕਦੇ ਇਹ ਨਾ ਸਮਝੇ ਭਗਤ ਛੋਟੇ ਹੁੰਦੇ ਆ, ਗੁਰੂ ਵੱਡੇ ਹੁੰਦੇ ਆ, ਵੀ ਛੋਟੀ ਵੱਡੀ ਬਾਣੀ ਹੈ, ਐਸੀ ਗੱਲ ਵੀ ਨਹੀਂ ਹੈ। ਫਿਰ ਭਗਤ ਲਿਖਣ ਪਿੱਛੇ ਕਾਰਨ ਕੀ ਹੈ? ਮਾਫ ਕਰਨਾ, ਭਗਤ ਲਿਖਣ ਪਿੱਛੇ ਕਾਰਨ ਭਗਤ ਆਪ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਦੇ ਸ਼ਾਇਦ ਕਬੀਰ ਜੀ ਦੇ ਬਚਨ ਨੇ, ਉਹ ਕਹਿੰਦੇ ਆ, ਭਗਤ ਹੇਤ ਅਵਤਾਰ ਲਿਓ ਹੈ, ਭਾਗ ਵੱਡੋ ਬਪਰਾ ਕੋਰੇ। ਕਹਿੰਦੇ ਭਗਤੀ ਦੇ ਲਈ ਅਸੀਂ ਅਵਤਾਰ ਲਿਆ ਹੈ, ਸਾਡੇ ਵੱਡੇ ਭਾਗ ਨੇ ਸਾਨੂੰ ਭਗਤੀ ਔਰ ਭਗਤ ਸਰੂਪ ਦੇ ਵਿੱਚ ਪਰਮੇਸ਼ਰ ਨੇ ਸਵੀਕਾਰਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦਸ਼ਾ ਹੁੰਦੀ ਹੈ ਹਰ ਇੱਕ ਬੰਦੇ ਦੀ। ਇੱਕ ਰੱਬ ਦੇ ਪਿਆਰੇ ਹੁੰਦੇ ਆ ਵੱਖੋ ਵੱਖਰੇ, ਇੱਕ ਦੀ ਇਹ ਦਸ਼ਾ ਹੁੰਦੀ ਹੈ ਵੀ ਉਹ ਕਹਿੰਦਾ ਜੀ ਮੈਂ ਜਿੰਨੀ ਵਾਰ ਵੀ ਦੁਨੀਆਂ ਤੇ ਆਵਾਂ ਸੂਰਮਾ ਬਣ ਕੇ ਆਵਾਂ, ਜਿਹੜੇ ਲੋਕਾਈ ਦੇ ਉੱਤੇ ਅਤਿਆਚਾਰ ਕਰਨ ਵਾਲੇ ਲੋਕ ਨੇ, ਦੁਰਾਚਾਰੀ ਲੋਕ ਨੇ, ਉਹਨਾਂ ਨਾਲ ਮੈਦਾਨੇ ਜੰਗ ਚ ਦੋ ਦੋ ਹੱਥ ਕਰਾਂ ਤੇ ਸ਼ਹੀਦ ਹੋਵਾਂ, ਇਹੋ ਜੀ ਇੱਛਾ ਰੱਖਣ ਵਾਲੇ ਨੇ। ਬਹੁਤ ਸਾਰੇ ਐਸੇ ਨੇ ਜਿਹੜੇ ਕਹਿੰਦੇ ਮਹਾਰਾਜ ਤੇਰੇ ਘਰ ਦੀ ਸ਼ਾਨ ਲਈ ਜਿਉਣ ਲਈ ਜੰਮਾਂ ਤੇ ਤੇਰੇ ਘਰ ਦੀ ਸ਼ਾਨ ਲਈ ਸ਼ਹੀਦ ਹੋ ਜਾਵਾਂ, ਐਸੀ ਭਾਵਨਾ ਵਾਲੇ ਵੀ ਲੋਕ ਨੇ। ਇੱਕ ਉਹ ਹੈ ਜਿਨ੍ਹਾਂ ਨੂੰ ਜੋੜੇ ਝਾੜਨੇ ਚੰਗੇ ਲੱਗਦੇ ਆ, ਮਹਾਰਾਜ ਮੈਂ ਬਾਰ ਬਾਰ ਜਨਮ ਲਵਾਂ ਤੇਰੇ ਜੋੜੇ ਹੀ ਝਾੜਦਾ ਰਵਾਂ। ਤੇ ਇੱਕ ਉਹ ਨੇ ਜਿਨ੍ਹਾਂ ਨੂੰ ਕੀਰਤਨ ਗਾਣਾ ਬੜਾ ਪਸੰਦ ਹੈ, ਜਿਹੜੇ ਇਹ ਕਹਿੰਦੇ ਆ ਮਹਾਰਾਜ ਮੈਂ ਬਾਰ ਬਾਰ ਜੰਮਾਂ, ਬਾਰ ਬਾਰ ਤੇਰਾ ਕੀਰਤਨ ਗਾਉਂਦਾ ਰਹਾਂ।
ਕਿ ਕੌਣ ਹੈ ਜਿਹਨਾਂ ਨੂੰ ਕਥਾ ਪਸੰਦ ਹੈ। ਤੇ ਉਹ ਕਹਿੰਦੇ ਆ, ਮਹਾਰਾਜ ਮੈਂ ਵਾਰ ਵਾਰ ਜੰਮਾ ਵਾਰ ਵਾਰ ਮਰਾਂ, ਤੇਰੀ ਕਥਾ ਗਾਉਂਦਾ ਰਵਾਂ, ਤੇਰੇ ਗੁਣ ਗਾਉਂਦਾ ਰਵਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਕੁਛ ਇਹੋ ਜਿਹੇ ਵੀ ਗੁਰਮੁਖ ਪਿਆਰੇ ਮਿਲ ਜਾਂਦੇ ਆ ਜਿਹੜੇ ਸੋਸ਼ਲ ਮੀਡੀਆ 'ਤੇ ਬਹਿ ਕੇ ਕਹਿ ਦਿੰਦੇ ਆ ਵੀ ਅਸੀਂ ਕਦੇ ਆਪਣੇ ਬੱਚਿਆਂ ਨੂੰ ਪ੍ਰਚਾਰਕ ਨਾ ਬਣਾਈਏ ਜਾਂ ਰਾਗੀ ਸਿੰਘ ਨਾ ਬਣਾਈਏ, ਨਾ ਆਪ ਬਣੀਏ, ਕਿਉਂਕਿ ਮਾਇਆ 'ਤੇ ਇੱਜ਼ਤ ਘੱਟ ਮਿਲਦੀ ਹੈ। ਲੇਕਿਨ 1-2% ਉਹ ਲੋਕ ਹੁੰਦੇ ਆ ਜਿਨ੍ਹਾਂ ਦਾ ਖਿਆਲ ਇਸ ਪਾਸੇ ਹੁੰਦਾ, ਅਤੇ ਨਹੀਂ ਹਰ ਇੱਕ ਦਾ ਪ੍ਰੇਮ ਹੁੰਦਾ, ਭਗਤੀ ਹੁੰਦੀ ਹੈ ਆਪਣੇ ਆਪ 'ਚ, ਕਥਾ 'ਚ ਭਗਤੀ ਹੈ ਮਹਾਰਾਜ ਜੀ ਦੀ। ਅਤੇ ਮੇਰੀ ਤਾਂ ਆਪ ਦੀ ਇੱਛਾ ਇਹ ਹੈ ਮਹਾਰਾਜ, ਜਿੰਨੇ ਵਾਰ ਮਰਾਂ ਜਿੰਨੇ ਵਾਰ ਜੰਮਾਂ ਸਾਰੀ ਜ਼ਿੰਦਗੀ ਮੈਂ ਨਹੀਂ ਕੋਈ ਡੱਕਾ ਤੋੜਨਾ ਤੇਰੀ ਕਥਾ ਤੋਂ ਬਿਨਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਬਿਨਾਂ ਮੈਨੂੰ ਕੋਈ ਸੇਵਾ ਵੀ ਨਾ ਦਿਓ। ਸੋ ਕਈ ਚੀਜ਼ਾਂ ਹੌਲੀ ਹੌਲੀ ਬੰਦੇ ਨੂੰ ਸਮਝ ਆਉਂਦੀਆਂ ਨੇ, ਕੁਛ ਕੁ ਗੱਲਾਂ ਪਰਸਨਲੀ ਸਟੇਜ 'ਤੇ ਕਰਨੀਆਂ ਤਾਂ ਨਹੀਂ ਚਾਹੀਦੀਆਂ, ਪਰ ਜਦੋਂ ਕੁਛ ਵਿਸ਼ਿਆਂ 'ਤੇ ਕਿੰਤੂ ਪਰੰਤੂ ਸੰਗਤਾਂ ਦੇ ਮਨਾਂ 'ਚ ਚਲੇ ਜਾਂਦੇ ਆ, ਉਦੋਂ ਫਿਰ ਕੁਛ ਕੁ ਆਪਣੇ ਪ੍ਰਮਾਣ, ਕੁਛ ਮੌਕੇ ਦੇ ਪ੍ਰਮਾਣ, ਕੁਛ ਮੌਕੇ ਦੇ ਗੁਰੂ ਕੇ ਸਿੱਖਾਂ ਦੇ ਪ੍ਰਮਾਣ ਦੇ ਕੇ ਸ਼ੰਕੇ ਨਿਵਰਤ ਕਰਨੇ ਲਾਜ਼ਮੀ ਹੁੰਦੇ। ਬਹੁਤ ਸਾਰੇ ਕੀਰਤਨੀ ਮਿਲੇ ਸਾਨੂੰ, ਕਥਾਕਾਰ ਮਿਲੇ ਜਿਹੜੇ ਕਹਿੰਦੇ ਅਸੀਂ ਜ਼ਿੰਦਗੀ 'ਚ ਕਦੇ ਕੋਈ ਡੱਕਾ ਨਹੀਂ ਤੋੜਿਆ, ਸਿਰਫ ਕੀਰਤਨ ਹੀ ਕੀਤਾ ਹੈ, ਕਥਾ ਹੀ ਕੀਤੀ ਹੈ। ਦਾਸ ਨੇ ਤਾਂ ਆਪ ਕਦੇ ਕੋਈ ਕੰਮ ਨਹੀਂ ਕੀਤਾ। ਹਾਂ, ਕਹਿਣ ਦਾ ਭਾਵ ਹੈ ਮਜ਼ਦੂਰੀ ਰੂਪ 'ਚ ਨਹੀਂ ਕੀਤਾ, ਬਿਜ਼ਨਸ ਰੂਪ ਹੋਣਾ ਕੋਈ ਹੋਰ ਵੱਖਰੀ ਗੱਲ ਹੈ। ਅਤੇ ਜਿਵੇਂ ਬੰਦਾ ਕਿਸੇ ਕੰਮ ਨੂੰ ਮਜ਼ਦੂਰ ਬਣ ਕੇ ਕਰਦਾ, ਉੱਦਾਂ ਨਹੀਂ ਕਦੇ ਕੋਈ ਵੀ ਕੰਮ ਕਰਾਇਆ ਵਾਹਿਗੁਰੂ। ਕਿਉਂ ਨਹੀਂ ਕਰਾਇਆ? ਜਿਹੜੇ ਉਹਦਾ ਜਸ ਗਾਉਂਦੇ ਆ ਉਹ ਫਿਰ ਉਹਦੇ ਹੀ ਨੌਕਰ ਹੁੰਦੇ ਆ, ਉਹ ਕਿਸੇ ਦੇ ਨਹੀਂ ਹੁੰਦੇ। ਸ਼ਾਹੀ ਮਹਿਲਾਂ ਦੇ ਨੌਕਰ ਜਣੇ ਖਣੇ ਦੇ ਨੌਕਰ ਨਹੀਂ ਹੁੰਦੇ, ਯਾਦ ਰੱਖਿਓ। ਜਿਹੜੇ ਸ਼ਾਹੀ ਮਹਿਲਾਂ ਦੇ ਨੌਕਰ ਹੋਣ ਨਾ, ਜਣੇ ਖਣੇ ਦੇ ਨਹੀਂ ਹੁੰਦੇ, ਉਹ ਕਿਸੇ ਜਨਮ 'ਚ ਨਹੀਂ ਹੁੰਦੇ, ਨਾ ਹੋਣ ਹੀ ਦਿੰਦਾ। ਸੋ ਇਹ ਭਾਵਨਾ ਹੁੰਦੀ ਆਪ ਦੀ, ਮੇਰੀ ਭਾਵਨਾ ਮਹਾਰਾਜ ਜਿੰਨੇ ਵਾਰ ਜੰਮਾਂ ਮਰਾਂ ਤੇਰੇ ਦਰ 'ਤੇ ਬਸ ਸੇਵਾ ਕਰਦਾ ਹੀ ਜਾਵਾਂ, ਬਸ ਸੇਵਾ ਕਰਨ ਲਈ ਆਵਾਂ। ਬੜਿਆਂ ਦੀ ਭਾਵਨਾ ਮਹਾਰਾਜ ਇੱਥੇ ਤੱਕ ਭਾਵਨਾ ਹੈ ਵੀ ਕੀਰਤਨ ਕਰਦਿਆਂ ਪ੍ਰਾਣ ਜਾਣ, ਕਥਾ ਕਰਦਿਆਂ ਪ੍ਰਾਣ ਜਾਣ ਮਹਾਰਾਜ। ਉਹ ਰਜਾ ਮਹਾਰਾਜ ਦੀ ਵੀ ਕਿਵੇਂ ਲੈ ਕੇ ਜਾਂਦੇ। ਸੋ ਇਸੇ ਇਹ ਭਗਤੀ ਹੈ ਵਾਹਿਗੁਰੂ ਦੀ। ਉਹਨਾਂ ਭਗਤਾਂ ਨੇ ਇਹ ਵਰਦਾਨ ਮੰਗੇ ਮਹਾਰਾਜ ਤੋਂ ਕਿ ਮਹਾਰਾਜ ਤੁਹਾਡੀ ਭਗਤੀ ਦਾ ਅਵਤਾਰ ਹੋਈਏ ਅਸੀਂ, ਅਤੇ ਫਿਰ ਕੁਛ ਨਹੀਂ ਮੰਗਿਆ। ਕਹਿੰਦੇ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਆ ਗਏ, ਰਵਿਦਾਸ ਜੀ ਬੈਠੇ, ਕਹਿੰਦੇ ਏਡਾ ਵੱਡਾ ਭਗਤ ਮੇਰਾ, ਅਤੇ ਮਾਇਆ ਦੀ ਤੰਗੀ ਰਹਿੰਦੀ ਹੈ ਬਹੁਤ, ਇੱਕ ਪੱਥਰ ਜਿਹਨੂੰ ਪਾਰਸ ਕਹਿੰਦੇ ਆ ਉਹ ਲੈ ਕੇ ਆਏ, ਮਨੁੱਖ ਦਾ ਰੂਪ ਧਾਰਿਆ। ਕਹਿੰਦੇ ਜੀ ਤੁਹਾਡੇ ਲਈ ਕੋਈ ਗਿਫਟ ਲੈ ਕੇ ਆਏ ਹਾਂ। ਕਹਿੰਦੇ ਕੀ ਹੈ? ਕਹਿੰਦੇ ਜੀ ਪਾਰਸ। ਕਹਿੰਦੇ ਉੱਥੇ ਰੱਖ ਦਿਓ, ਉੱਪਰ ਸਲੈਬ ਜੀ ਬਣੀ ਸੀ ਉਹਦੇ 'ਤੇ ਰਖਾ ਲਿਆ, ਪਿਆ ਰਿਹਾ, ਰੱਖ ਕੇ ਚਲੇ ਗਏ ਵਾਹਿਗੁਰੂ ਜੀ। ਹੁਣ ਭਗਤ ਵੀ ਜਾਣਦੇ ਹੀ ਹੈ ਵੀ ਮਾਲਕ ਹੈ ਮੇਰਾ, ਮੇਰੇ 'ਤੇ ਪਰ ਉਪਕਾਰ ਕਰਦਾ, ਮਾਇਆ ਪਾਉਂਦਾ। ਬੜਾ ਸਮਾਂ ਬੀਤ ਗਿਆ, ਉਹਨਾਂ ਦੇਖਿਆ ਹੀ ਨਾ ਉਹਦੇ ਹੱਲ,
ਉਹਨੇ ਕਿਹਾ ਜੀ ਇਹ ਤਾਂ ਦੇਖਦੇ ਹੀ ਨਹੀਂ। ਉਹ ਆ ਕੇ ਕਹਿੰਦੇ ਜੀ ਕੋਈ ਚੀਜ਼ ਦਿੱਤੀ ਸੀ ਤੁਹਾਨੂੰ, ਕਹਿੰਦੇ ਜਿੱਥੇ ਰੱਖ ਕੇ ਗਏ ਸੀ ਉੱਥੋਂ ਲੈ ਜਾਓ ਫਿਰ। ਸੋ ਜਿੱਥੇ ਰੱਖਿਆ ਸੀ ਉਹ ਪੱਥਰ ਉੱਥੇ ਪਿਆ ਸੀ। ਕਹਿੰਦੇ ਜੀ ਅਸੀਂ ਤੁਹਾਡੇ ਤੇ ਪਰ ਉਪਕਾਰ ਲਈ ਦਿੱਤਾ ਸੀ, ਸੌਖੇ ਹੋ ਜਾਓਗੇ। ਕਹਿੰਦੇ ਮਹਾਰਾਜ ਜੀ ਅਸੀਂ ਸਿਰਫ ਤੁਹਾਡੀ ਭਗਤੀ ਮੰਗੀ ਹੈ ਤੁਹਾਡੇ ਤੋਂ, ਹੋਰ ਕੁਛ ਮੰਗਿਆ ਹੀ ਨਹੀਂ, ਤਾਂ ਫਿਰ ਅਸੀਂ ਕਰਨਾ ਕੀ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਜੀ ਨੇ ਭਗਤੀ ਹੀ ਮੰਗੀ ਹੈ ਵਾਹਿਗੁਰੂ ਜੀ ਤੋਂ, ਤਾਂ ਫਿਰ ਭਗਤੀ ਕੋਲ ਰਹੀ ਹੈ, ਉੱਦਾਂ ਗਰੀਬੀ 'ਚ ਹੀ ਰਹੇ ਹੈ ਸਾਰੀ ਉਮਰ। ਸੋ ਇਹਨਾਂ ਵਾਹਿਗੁਰੂ ਦੇ ਕੁਛ ਭਗਤਾਂ ਨੇ ਆਪਣੀ ਆਪਣੀ ਦਸ਼ਾ ਅਨੁਸਾਰ ਦਾਤਾਂ ਵੀ ਮੰਗੀਆਂ ਨੇ, ਪਰ ਮੁੱਖ ਰੂਪ ਦੇ ਵਿੱਚ ਕਿਹਾ ਵਾਹਿਗੁਰੂ ਸਾਨੂੰ ਤੇਰੇ ਦਰਬਾਰ 'ਚ ਤੇਰੇ ਭਗਤਾਂ ਦਾ ਖਿਤਾਬ ਮਿਲੇ। ਵਾਹਿਗੁਰੂ ਨੇ ਮਾਤਲੋਕ 'ਤੇ ਵੀ ਭਗਤਾਂ ਦਾ ਖਿਤਾਬ ਦਿੱਤਾ। ਭਗਤ ਪਤਾ, ਭਗਤ ਸ਼ਬਦ ਦਾ ਮਤਲਬ ਕੀ ਹੈ? ਪਿਆਰਾ ਰੱਬ। ਪੰਜ ਪਿਆਰੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਨੇ ਸਾਜੇ ਨਾ, ਉਹ ਜਿਹੜਾ ਪਿਆਰਾ ਸ਼ਬਦ ਹੈ ਨਾ, ਉਹ ਪਿਆਰੇ ਬੜੇ ਪਰਮੇਸ਼ਰ ਦੇ, ਜਿਹਨੂੰ ਆਪਾਂ ਇੰਨਾ ਪਿਆਰ ਕਰਦੇ ਹਾਂ ਵੀ ਉਹਦੇ ਤੋਂ ਵੱਧ ਕਿਸੇ ਨੂੰ ਪਿਆਰ ਹੀ ਨਹੀਂ ਕਰਦੇ ਆਪਾਂ। ਕਹਿੰਦੇ ਇਹ ਭਗਤ ਜਿਹਨਾਂ ਦੀ ਬਾਣੀ ਮਹਾਰਾਜ ਦੇ ਸਰੂਪ 'ਚ ਦਰਜ ਹੈ, ਇਹ ਉਹ ਪਰਮਾਤਮਾ ਦੇ ਪਿਆਰੇ ਹੈ ਜਿਹਨਾਂ ਤੋਂ ਵੱਧ ਪਰਮਾਤਮਾ ਕਿਸੇ ਨੂੰ ਪਿਆਰ ਨਹੀਂ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਫਿਰ ਜਦੋਂ ਮਹਾਰਾਜ ਜੀ ਨੇ ਬਾਣੀ ਰਚੀ ਹੈ ਰਾਮਸਰ ਸਾਹਿਬ ਦੀ ਧਰਤੀ 'ਤੇ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਵਾਰਤਾ ਆਉਂਦੀ ਹੈ, ਸਾਰੇ ਭਗਤ ਵਾਹਿਗੁਰੂ ਦੀ ਦਰਗਾਹ 'ਚੋਂ ਆ ਕੇ ਬਾਣੀ ਲਿਖਾ ਕੇ ਜਾਂਦੇ ਰਹੇ। ਤੇ ਜਿਵੇਂ ਜਿਵੇਂ ਉਹ ਭਗਤ ਬੋਲਦੇ ਸੀ, ਤਿਵੇਂ ਤਿਵੇਂ ਮਹਾਰਾਜ ਸਾਹਿਬ ਜੀ ਲਿਖਾਉਂਦੇ ਸੀ ਭਾਈ ਗੁਰਦਾਸ ਜੀ। ਹੁਣ ਇੱਥੇ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਹੋਗੀ, ਇਸ ਤਰ੍ਹਾਂ ਬੋਲਿਆ ਸਿਰਲੇਖ ਭਗਤਾਂ ਨੇ ਸਤਿਗੁਰੂ ਜੀ ਦੇ ਕੋਲ ਬੈਠ ਕੇ, ਤੇ ਮਹਾਰਾਜ ਜੀ ਨੇ ਇਸ ਤਰ੍ਹਾਂ ਲਿਖਾਇਆ। ਇਸ ਤੋਂ ਪਹਿਲੇ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ ਹੋ ਤਥਾ ਸਭਨਾ ਭਗਤਾਂ ਕੀ, ਐਸਾ ਬੋਲਿਆ ਉਹਨਾਂ ਨੇ, ਐਸਾ ਲਿਖਾਇਆ। ਸੋ ਔਰ ਇੱਕ ਗੱਲ ਹੋਰ ਧਿਆਨ 'ਚ ਦੇਣ ਵਾਲੀ, ਸੰਗਤ ਤਾਂ ਇਹਨਾਂ ਚੀਜ਼ਾਂ 'ਤੇ ਮਿਹਨਤ ਨਹੀਂ ਕਰਦੀ, ਜਿਹੜੇ ਭਗਤਾਂ ਦੇ ਬੋਲ ਭਗਤਾਂ ਦੀ ਬਾਣੀ ਆਮ ਮਿਲਦੀ ਹੈ। ਕਬੀਰ ਜੀ ਦੇ ਨਾਮ 'ਤੇ ਕਬੀਰ ਬੀਜਕ ਇੱਕ ਬਹੁਤ ਵੱਡਾ ਗ੍ਰੰਥ ਹੈ ਮਿਲਦਾ, ਹੋਰ ਖੁੱਲ੍ਹੀ ਬਾਣੀ ਕਬੀਰ ਜੀ ਦੀ ਬੜੀ ਮਿਲਦੀ ਹੈ, ਬਾਬਾ ਫਰੀਦ ਜੀ ਦੇ ਬੜੇ ਸਲੋਕ ਮਿਲਦੇ ਹੈ, ਭਗਤ ਰਵਿਦਾਸ ਜੀ ਮਹਾਰਾਜ ਇਹਨਾਂ ਦੀ ਬਾਣੀ ਬਹੁਤ ਮਿਲਦੀ ਹੈ। ਤੇ ਲੇਕਿਨ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮੇਲ ਨਹੀਂ ਖਾਂਦੀ। ਕਿਉਂ ਨਹੀਂ ਖਾਂਦੀ? ਕਿਉਂਕਿ ਇਹ ਉਹਨਾਂ ਦੀ ਉਹ ਬਾਣੀ ਹੈ ਜਿਹੜੀ ਉਹ ਆਪ ਵਾਹਿਗੁਰੂ ਦੀ ਦਰਗਾਹ 'ਚੋਂ ਆ ਕੇ ਮਹਾਰਾਜ ਜੀ ਦੇ ਕੋਲ ਅੰਮ੍ਰਿਤ ਵੇਲੇ ਆਉਣਾ, ਸਾਰੀ ਬਾਣੀ ਆਪ ਸੁਣਾ ਕੇ ਜਾਣੀ, ਫਿਰ ਉਹਨਾਂ ਨੇ ਭਾਈ ਗੁਰਦਾਸ ਜੀ ਤੋਂ ਸਾਰੀ ਦੀ ਸਾਰੀ ਬਾਣੀ ਲਿਖਾਉਣੀ, ਇਹ ਉਹ ਬਾਣੀ ਹੈ ਤੁਰਕੀ ਬਾਣੀ। ਜਿਹੜੇ ਨਾ ਉਹਨਾਂ ਦੇ ਨਾਮ 'ਤੇ ਗ੍ਰੰਥ ਮਿਲਦੇ ਹੈ, ਉਹ ਹੋ ਸਕਦਾ ਕੁਛ ਚੇਲਿਆਂ ਨੇ ਲਿਖੇ ਹੋਣ, ਕੁਛ ਕਿਸੇ ਹੋਰ ਲੋਕਾਂ ਨੇ ਲਿਖੇ ਹੋਣ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਕਿੰਨੀ ਬਾਣੀ ਹੈ ਜਿਹੜੀ ਉਹ ਗੁਰੂ ਸਾਹਿਬ ਦੀ ਹੈ ਹੀ ਨਹੀਂ ਮਿਲਦੀ ਹੈ। ਸੋਢੀ ਮਿਹਰਬਾਨ ਹੋਇਆ ਇੱਕ ਬਾਬੇ ਪ੍ਰਿਥੀ ਚੰਦ ਦਾ ਮੁੰਡਾ, ਉਹਨੇ ਬੜੀ ਬਾਣੀ ਆਪਦੇ ਕੋਲੋਂ ਰਚ ਛੱਡੀ ਹੈ, ਤੇ ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਸਰੂਪ ਜਿਹੜੇ ਆਪ ਲਿਖਵਾਏ ਸੀ ਵੀ ਮਹਾਰਾਜ ਦੇ ਨਾਮ 'ਤੇ ਕੱਚੀ ਬਾਣੀ ਰਚਣ ਲੱਗ ਪਏ ਲੋਕ।
ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਸ ਤੋਂ ਬਾਅਦ ਅਫੀਮ ਭੰਗ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਪੱਕੀ ਬਾਣੀ ਥੋੜੋ ਹੈ ਤੇ ਆਮ ਹਰ ਬੰਦਾ ਕਹਿ ਦਿੰਦਾ ਭੰਗ, ਕਿਉਂਕਿ ਮੂੰਹਾਂ ਤੇ ਚੜ੍ਹ ਗਈ ਲੋਕਾਂ ਵੀ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਬੋਲ ਮਹਾਰਾਜ ਜੀ ਦੇ ਬੋਲਾਂ ਵਰਗੇ ਆ, ਇੱਦਾਂ ਭਗਤਾਂ ਦੇ ਬੋਲਾਂ ਵਰਗੇ ਬੋਲ ਬਣੇ ਹੁੰਦੇ। ਸੋ ਇਹ ਰੱਬ ਦੇ ਪਿਆਰੇ, ਇਹ ਉਹ ਪਿਆਰੇ ਨੇ ਜਿਨ੍ਹਾਂ ਨੇ ਮਹਾਰਾਜ ਤੋਂ ਮੰਗਿਆ, ਮਹਾਰਾਜ ਸਾਨੂੰ ਤੁਹਾਡਾ ਪਿਆਰ ਚਾਹੀਦਾ। ਹਰ ਇੱਕ ਦੇ ਹਿਰਦੇ ਦੀ ਆਪਣੀ ਦਸ਼ਾ ਹੁੰਦੀ, ਕੋਈ ਪਿਆਰ ਮੰਗਦਾ, ਕੋਈ ਕੀਰਤਨ ਮੰਗਦਾ, ਕੋਈ ਕਥਾ ਮੰਗਦਾ, ਕੋਈ ਸੇਵਾ ਮੰਗਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਈ ਗ੍ਰੰਥੀ ਸਿੰਘ, ਲੋਕ ਕਹਿੰਦੇ ਜੀ ਅੱਜ ਕੱਲ੍ਹ ਕੋਈ ਗ੍ਰੰਥੀ ਬਣ ਕੇ ਰਾਜੀ ਨੇ, ਕਈ ਗੁਰੂ ਕੇ ਵਜ਼ੀਰ ਐਸੇ ਹੈ ਜਿਹੜੇ ਕਹਿੰਦੇ ਮਹਾਰਾਜ ਤੇਰੀ ਵਜ਼ੀਰੀ ਹੀ ਕਰਨੀ ਹੈ, ਸਾ ਜਿੰਨੇ ਜਨਮ ਦਏਗਾ ਵਜ਼ੀਰੀ ਕਰਨੀ। ਭਾਵਨਾ ਹੈ ਅਗਲੇ ਦੀ, ਪ੍ਰੇਮ ਹੈ ਅਗਲੇ ਦਾ, ਕਿਉਂਕਿ ਜਿੰਨਾ ਨੇੜੇ ਮਹਾਰਾਜ ਜੀ ਦਾ ਵਜ਼ੀਰ ਹੁੰਦਾ ਨਾ ਮਹਾਰਾਜ ਜੀ ਦੇ, ਉਨਾ ਕੋਈ ਨਹੀਂ ਹੁੰਦਾ। ਮਾਫ਼ ਕਰਨਾ ਅਸੀਂ ਪ੍ਰਚਾਰਕਾਂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ ਬਹੁਤ ਆਦਰ ਦਿੰਦੇ ਹਾਂ, ਦੇਣਾ ਚਾਹੀਦਾ, ਪਰ ਜੇ ਸਭ ਤੋਂ ਆਦਰ ਬਣਦਾ ਤਾਂ ਭਾਈ ਸਾਹਿਬ ਦਾ ਬਣਦਾ, ਜਿਹੜੇ ਗੁਰੂ ਸਾਹਿਬ ਦੇ ਵਜ਼ੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਅਸੀਂ ਕਿਸੇ ਨੇ ਘੰਟਾ ਮਹਾਰਾਜ ਦੀ ਹਜ਼ੂਰੀ 'ਚ ਰਹਿਣਾ, ਕਿਸੇ ਨੇ ਦੋ ਰਹਿਣਾ, ਇੱਕ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਹਾਜ਼ਰ ਨਾਜ਼ਰ ਰਹਿਣਾ, ਸੇਵਾ 'ਚ ਤਤਪਰ ਰਹਿਣਾ। ਸੋ ਗੁਰੂ ਘਰ ਦੇ ਵਿੱਚ ਗੁੱਸਾ ਨਾ ਕਰਨਾ ਜਿੱਥੇ ਤੱਕ ਆਵਾਜ਼ ਜਾਂਦੀ ਹੈ। ਬ੍ਰਹਮ ਗਿਆਨੀ ਤੋਂ ਵੱਡਾ ਰੁਤਬਾ ਭਾਈ ਸਾਹਿਬ ਦਾ ਆ, ਚਾਹੇ ਉਹਨੂੰ ਬ੍ਰਹਮ ਗਿਆਨ ਹੋਵੇ ਚਾਹੇ ਨਾ ਹੋਵੇ। ਠੀਕ ਹੈ, ਕੋਈ ਹੋਏਗਾ, ਅਵਸਥਾ ਹੋਏਗੀ, ਉਹਦੀ ਆਪਦੀ ਅਵਸਥਾ ਉਹਦੇ ਆਪ ਦੇ ਲਈ ਹੈ, ਪਰ ਜਿਹੜਾ ਗੁਰੂ ਕਾ ਵਜ਼ੀਰ ਹੈ ਉਹ ਸਾਰਿਆਂ ਲਈ, ਹਜ਼ਾਰਾਂ ਸੰਗਤਾਂ ਲਈ। ਕੋਈ ਵੀ ਆਵੇ ਅਰਦਾਸ ਕਰਾਉਣ, ਕੋਈ ਵੀ ਆਵੇ ਬੇਨਤੀ ਕਰਨ ਕਰਾਉਣ, ਉਹ ਸਭ ਦੇ ਲਈ ਬੜਾ ਵੱਡਾ ਰੁਤਬਾ ਹੈ। ਆਓ ਹੁਣ ਭਗਤਾਂ ਦੇ ਜੋ ਬੋਲ ਨੇ ਰੱਬ ਦੇ ਪਿਆਰਿਆਂ ਦੇ, ਜੋ ਦਾਤ ਉਹਨਾਂ ਨੇ ਵਾਹਿਗੁਰੂ ਤੋਂ ਮੰਗੀ ਉਹ ਉਹਨਾਂ ਨੂੰ ਮਿਲੀ ਅਤੇ ਉਹ ਰਹਿਣੀ ਹੈ, ਭਾਵੇਂ ਲੋਕ ਜੋ ਮਰਜ਼ੀ ਕਹਿੰਦੇ ਰਹਿਣ। ਜਿਹਨੇ ਭਗਤੀ ਮੰਗੀ ਹੈ, ਭਗਤ ਪਿਆਰ ਮੰਗਿਆ ਪਿਆਰੇ ਦਾ, ਉਹਨਾਂ ਦੀ ਝੋਲੀ 'ਚ ਪਿਆ, ਉਹ ਕੋਈ ਕੱਢ ਨਹੀਂ ਸਕਦਾ। ਹਾਂ, ਸਤਿਕਾਰ ਯੋਗ ਨੇ ਕਿਸੇ ਭਗਤ ਨੂੰ ਸਤਿਗੁਰੂ ਕਹਿਣਾ, ਮਹਾਰਾਜ ਜੀ ਕਹਿਣਾ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ, ਕਿਉਂਕਿ ਸਤਿਗੁਰੂ ਤੋਂ ਬਾਹਰ ਨਹੀਂ। ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਉਹ ਗੱਲ ਵੱਖਰੀ ਹੈ। ਆਦਮ ਲਈ ਮਹਾਰਾਜ ਜੀ ਜੋ ਮਰਜ਼ੀ, ਜਦੋਂ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਧਾ ਜਿਹਾ ਸ਼ਬਦ ਕਹਿੰਦੇ ਹਾਂ ਮਹਾਰਾਜ ਜੀ, ਸਾਡੇ ਮਹਾਰਾਜ ਜੀ, ਹੁਣ ਉਹ 'ਚੋਂ ਕਿਹੜਾ ਭਗਤ ਬਾਹਰ ਹੁੰਦੇ ਆ, ਰੱਬ ਦੇ ਪਿਆਰੇ ਕਿਹੜਾ ਬਾਹਰ ਹੁੰਦੇ ਆ, ਮਹਾਰਾਜ ਜੀ ਦੇ ਵਿੱਚ ਹੀ ਹੁੰਦੇ ਆ, ਮਹਾਰਾਜ ਜੀ ਦਾ ਸਰੂਪ ਹੀ ਨਹੀਂ। ਹਾਂ, ਇੰਨਾ ਕੁਛ ਪਹਿਲਾਂ ਤਾਂ ਦੱਸਿਆ ਵੀ ਉਹਨਾਂ ਦੀ ਸਪੈਸ਼ਲ ਮੰਗ ਹੈ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ, ਤਾਂ ਉਹਨਾਂ ਨੂੰ ਬਾਣੀ ਦੇ ਵਿੱਚ ਭਗਤ ਕੀ ਸੂਹੀ ਬਚਨ ਕਰਦੇ ਮਹਾਰਾਜ ਜੀ, ਜੋ ਦਿਨ ਆਵ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਿਰ ਨਾਹੀ। ਜੋ ਦਿਨ ਆਇਆ ਸਰੀਰ ਤੇ ਉਹ ਚਲਾ ਜਾਏਗਾ, ਕੱਲ ਚਲਾ ਗਿਆ, ਅੱਜ ਵੀ ਚਲੇ ਜਾਣਾ, ਔਰ ਇੱਕ ਦਿਨ ਇਸ ਸਰੀਰ ਚੋਂ ਛੱਡ ਕੇ ਕੂਚ ਕਰ ਜਾਣਾ ਪਏ, ਸਰੀਰ ਨੂੰ ਛੱਡ ਕੇ। ਸੰਗ ਚਲਤ ਹੈ ਹਮਪੀ ਚਲਣਾ, ਸਾਡੇ ਨਾਲ ਦੇ ਜਾ ਰਹੇ ਹੈ, ਕਿੰਨਿਆਂ ਦੇ ਫਿਊਨਲ ਦੇਖਦੇ ਹਾਂ, ਆਪਣਾ ਵੀ ਆ ਜਾਣਾ ਇੱਕ ਦਿਨ। ਮਹਾਰਾਜ ਕਹਿੰਦੇ ਦੂਰ ਗਵਨ ਸਿਰੇ ਉੱਪਰ ਮਰਨਾ, ਰਸਤਾ ਬੜਾ ਲੰਬਾ ਹੈ, ਮੌਤ ਸਿਰ ਦੇ ਉੱਤੇ ਹੀ ਹੈ। ਆਖੋ ਸਤਨਾਮ, ਕੀ ਪਤਾ ਉਹਨੇ ਕਦੋਂ ਦਬੋਚ ਲੈਣਾ, ਕਦੋਂ ਫੜ ਲੈਣਾ ਆ ਕੇ। ਕਿਆ ਤੂੰ ਸੋਇਆ ਜਾਗ ਕੇ ਅੰਨਾ, ਕਹਿੰਦੇ ਕੀ ਸੋਇਆ, ਫਜ਼ੂਲ ਦੀਆਂ ਗੱਲਾਂ ਦੇ ਵਿੱਚ ਕਿਉਂ ਫਸਿਆ, ਕਿਉਂ ਸੁੱਤਾ ਪਿਆ, ਕਿਉਂ ਤੇਰੀ ਜਾਗ ਨਹੀਂ ਖੁੱਲਦੀ, ਜਾਗ ਆਣਿਆ ਨਾ ਸਮਝ ਲੋਕਾ, ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਜੀਵਨ ਨੂੰ ਸੱਚ ਕਰਕੇ ਜਾਣ ਲਿਆ,
ਵੀ ਤੂੰ ਸਦਾ ਬੈਠੀ ਰਹਿਣਾ ਇੱਥੇ, ਥੋੜ੍ਹਾ ਜਿਹਾ ਟਾਈਮ ਥੋੜ੍ਹੇ ਜਿਹੇ ਪਲ ਮਿਲੇ ਆ ਸਾਰੇ ਇੱਥੇ ਸੈਟਲ ਹੋਣ 'ਤੇ ਨਾ ਲਾ ਦੀ, ਕਿਤੇ ਬਾਅਦ 'ਚ ਦੇਖੇ ਵੀ। ਕਹਿੰਦੇ ਜੋ ਘਰ ਛੱਡ ਵਿਝਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿਹੜਾ ਛੱਡ ਕੇ ਚਲੇ ਜਾਣਾ ਉਹਨੂੰ ਬਣਾਉਣ 'ਤੇ ਸਾਰੀ ਐਨਰਜੀ ਲਾਤੀ, ਜਿੱਥੇ ਜਾ ਕੇ ਪੱਕੇ ਰਹਿਣਾ ਸੀ ਉੱਥੇ ਲਈ ਛੱਡਿਆ ਹੀ ਕੁਛ ਨਹੀਂ। ਰਹਾ ਵਿਸ਼ਰਾਮ ਦੇ ਕੇ ਬਚਨ ਕਰਦੇ ਨੇ, ਜਿਨ ਜੀਉ ਦੀਆ ਸੋ ਰਿਜਕ ਅਮਰਾਵੈ, ਸਭ ਘੱਟ ਪਵਿੱਤਰ ਹਾਰ ਚਲਾਵੈ। ਜਿਹਨੇ ਵਾਹਿਗੁਰੂ ਨੇ ਇਸ ਸਰੀਰ 'ਚ ਜੀਉ ਜੀਵ ਤੈਨੂੰ ਦਿੱਤਾ ਨਾ, ਜੀਵ ਪੁਣਾ ਜਾਂ ਜਨਮ ਦਿੱਤਾ, ਕਹਿੰਦੇ ਨੇ ਰੋਟੀ ਵੀ ਦਿੱਤੀ ਹੈ। ਬੱਚੇ ਦੇ ਜਨਮ ਤੋਂ ਪਹਿਲੇ ਬੱਚੇ ਦਾ ਰਿਜਕ ਤਿਆਰ ਹੋ ਜਾਂਦਾ। ਕਹਿੰਦੇ ਭਾਈ ਚਿੰਤਾ ਨਾ ਕਰਿਆ ਕਰ, ਐਵੇਂ ਉਹ ਸਾਰਿਆਂ ਦੇ ਵਿੱਚ ਬੈਠਾ ਸਭ ਦੇ ਸਭ ਘੱਟ ਭੀਤਰ ਹਾਰਟ ਚਲਾਵੈ। ਹਾਰਟ ਜਿਹੜੀਆਂ ਟਿੰਡਾਂ ਵਾਲੇ ਖੂਹ ਹੁੰਦੇ ਨੇ ਨਾ, ਉਹਨੂੰ ਟਿੰਡ ਨੂੰ ਕਹਿੰਦੇ ਆ, ਅਤੇ ਇੱਕ ਟਿੰਡ ਭਰੀ ਇੱਕ ਖਾਲੀ ਹੋ ਗਈ, ਇੱਕ ਭਰੀ ਇੱਕ ਖਾਲੀ ਹੋ ਗਈ। ਕਹਿੰਦੇ ਉਹ ਥੱਲਿਓਂ ਭਰਦੀ ਹੈ ਅਤੇ ਉੱਪਰੋਂ ਉਹ ਖਾਲੀ ਹੋ ਜਾਂਦੀ ਹੈ ਜਾ ਕੇ। ਇੱਦਾਂ ਕਹਿੰਦੇ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਉਹ ਵਾਹਿਗੁਰੂ ਕਿਸੇ ਨੂੰ ਭਰ ਰਿਹਾ, ਕਿਸੇ ਨੂੰ ਖਾਲੀ ਕਰ ਰਿਹਾ, ਕਿਸੇ ਦੀ ਪੰਪਿੰਗ ਕਰ ਰਿਹਾ, ਕਿਸੇ ਦੀ ਪੰਪਿੰਗ ਬੰਦ ਹੋ ਰਹੀ। ਹਾਰਟ ਦੀ, ਦਿਲ ਦੀ ਲਾ ਲਓ, ਵੈਸੇ ਇੱਥੇ ਹਾਰਟ ਸ਼ਬਦ ਇੰਗਲਿਸ਼ ਦਾ ਨਹੀਂ, ਇਸ ਭੁਲੇਖੇ 'ਚ ਨਹੀਂ ਰਹਿਣਾ। ਘਰ ਬੰਦਗੀ ਛਾਡ ਮੈਂ ਮੇਰਾ, ਹਿਰਦੈ ਨਾਮ ਸੰਹਾਰ ਸਵੇਰਾ। ਕਹਿੰਦੇ ਮੈਂ ਮੇਰਾ ਛੱਡ ਦੇ ਬੰਦਿਆ, ਬੰਦਗੀ ਕਰ, ਵਾਹਿਗੁਰੂ ਦਾ ਨਾਮ ਜਪ, ਧਿਆਨ ਧਰਿਆ ਕਰ, ਥੋੜ੍ਹਾ ਜਿਹਾ ਪਰਮਾਤਮਾ ਵੱਲ ਵੀ ਖਿਆਲ ਕਰਿਆ ਕਰ। ਜਨਮ ਸਿਰਾਨੋ ਪੰਥ ਨਾ ਸਵਾਰਾ, ਜ਼ਿੰਦਗੀ ਬੀਤਲੀ ਪਰ ਅੱਗੇ ਵਾਲਾ ਰਸਤਾ ਨਹੀਂ ਸਵਾਰਿਆ, ਸਾਂਝ ਪਰੀ ਰਹਿੰਦੀ ਸੰਧਿਆ ਦਾ। ਕਹਿੰਦੇ ਸੰਧਿਆ ਹੋ ਗਈ ਹੈ, ਚਾਰੇ ਪਾਸੇ ਹੁਣ ਹਨੇਰਾ ਹੀ ਹਨੇਰਾ ਦਿਖਦਾ, ਹੁਣ ਕੀ ਕਰੇ ਬੰਦਾ। ਕਹਿੰਦੇ ਜਦੋਂ ਜ਼ਿੰਦਗੀ ਬੀਤ ਜਾਂਦੀ ਹੈ ਬੰਦਾ ਆਪਣੇ ਅੱਗੇ ਬਾਰੇ ਸੋਚਦਾ ਹੀ ਨਹੀਂ। ਜਿਵੇਂ ਪਿੰਡਾਂ 'ਚ ਜਾਂ ਕਿਸੇ ਦੇ ਘਰ ਅੱਗੇ ਮਾੜਾ ਜਿਹਾ ਮੀਂਹ ਪਵੇ, ਚਿੱਕੜ ਖੜ ਜਾਂਦਾ ਹੋਵੇ, ਰਸਤਾ ਸਾਫ ਨਾ ਹੋਵੇ, ਕੱਚਾ ਨਾ ਹੋਵੇ, ਪੰਚਾਇਤ ਬਣਾ ਕੇ ਨਾ ਦਿੰਦੀ ਹੋਵੇ, ਉਹਨੂੰ ਲੋਕ ਕਹਿਣ ਲੱਗ ਪੈਂਦੇ ਆ ਹੱਟਾ ਕੱਟਾ ਹੈ, ਮਰ ਜਾ ਆਪ ਹੀ ਮਿੱਟੀ ਪਾ ਲੈ ਇੱਥੇ, ਆਪ ਇਹਨੂੰ ਸਾਫ ਕਰ ਲਿਆ ਥੋੜ੍ਹਾ ਬਹੁਤਾ। ਲੰਘਣਾ ਤਾਂ ਤੈ ਹੀ ਹੁੰਦਾ ਨਾ ਆਖਿਰਕਾਰ, ਅਤੇ ਜੇ ਤਾਂ ਬੰਦਾ

ਦੇਖੀ ਜਾਂਦਾ, ਚਿੱਕੜ ਚੋਂ ਦੀ ਲੰਘੀ ਜਾਊਗਾ, ਡਿੱਗੀ ਜਾਊ, ਕੱਪੜੇ ਖਰਾਬ ਕਰੀ ਜਾਊ, ਪਰ ਰਸਤਾ ਨਹੀਂ ਸਵਾਰੂ ਆਪਣਾ। ਭਗਤ ਜੀ ਕਹਿੰਦੇ ਉਹ ਜ਼ਿੰਦਗੀ ਬੀਤ ਗਈ, ਤੇਰੇ ਘਰ ਦੇ ਅੱਗੇ ਚਿੱਕੜੇ ਚਿੱਕੜ ਹੈ, ਜੰਮਣ ਮਰਨ ਦਾ, ਦੁੱਖਾਂ ਦਾ, ਤਕਲੀਫਾਂ ਦਾ, ਇਹ ਰਸਤਾ ਸਵਾਰ ਲਿਆ ਆਪਣਾ, ਇਹ ਰਸਤੇ ਨੂੰ ਲੈ ਜਾ ਵਾਹਿਗੁਰੂ ਦੇ ਘਰ ਵੱਲ ਨੂੰ, ਸਵਾਰ ਕੇ ਸਾਫ਼ ਕਰਕੇ ਚੰਗਾ ਰਹੇਗਾ, ਨਹੀਂ ਬੁਢੇਪਾ ਆ ਜਾਏਗਾ, ਜ਼ਿੰਦਗੀ ਦੀ ਸੰਧਿਆ ਆ ਜਾਏਗੀ, ਚਾਰੇ ਪਾਸੇ ਫਿਰ ਹਨੇਰਾ ਹੀ ਹਨੇਰਾ ਦਿਖਣਾ। ਫਿਰ ਜਦੋਂ ਸਰੀਰ ਕੰਮ ਨਾ ਕਰਿਆ, ਪਿੱਛੋਂ ਫਿਰ ਕੀ ਖੱਟੇਗਾ। ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਆਪ ਕਿਆ ਕਰਿਆ ਪੁਰਾਣੀ, ਜਵਾਨ ਚੋਂ ਕੋਈ ਸ਼ਬਦ ਨਹੀਂ ਨਿਕਲਣਾ, ਫਿਰ ਵਾਹਿਗੁਰੂ ਵੀ ਸਹੀ ਨਹੀਂ ਕਿਹਾ ਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੈਸੇ ਤਾਂ ਅਸੀਂ ਸਾਡੇ ਅੱਧੇ ਪੰਜਾਬੀਆਂ ਨੂੰ ਵਾਹਿਗੁਰੂ ਨਹੀਂ ਕਹਿਣਾ, ਵਾਹਿਗੁਰੂ, ਵਾਹਿਗੁਰੂ ਕੋਈ ਸ਼ਬਦ ਨਹੀਂ ਹੈ, ਵਾਹਿਗੁਰੂ ਕੋਈ ਸ਼ਬਦ ਨਹੀਂ ਹੈ, ਵਾਹਿਗੁਰੂ। ਵਾਹਿ ਨਾਮ ਅਸ਼ਚਰਜ ਦਾ ਹੈ, ਗੁਰੂ ਨਾਮ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਲੈ ਜਾਣ ਵਾਲੇ। ਕਹਿੰਦੇ ਹੋ ਵਾਹਿਗੁਰੂ ਪਰਮਾਤਮਾ ਐਸਾ ਹੈਰਾਨ ਕਰਨ ਵਾਲਾ ਹੈ ਵੀ ਅਗਿਆਨਤਾ ਦੇ ਹਨੇਰੇ ਚੋਂ ਕੱਢ ਕੇ ਬ੍ਰਹਮ ਗਿਆਨ ਦੇ ਪ੍ਰਕਾਸ਼ ਚ ਲੈ ਜਾਂਦਾ। ਇੱਕ ਛਿਨ ਬਾਅਦ ਬੰਦਾ ਅਗਿਆਨੀ ਹੁੰਦਾ, ਜਦੋਂ ਬ੍ਰਹਮ ਗਿਆਨ ਹੋ ਜਾਂਦਾ ਉਹਨੂੰ, ਉਸੇ ਸਮੇਂ ਚਾਨਣੀ ਚਾਨਣਾ ਹੋ ਜਾਂਦਾ, ਕਰੋੜਾਂ ਬ੍ਰਹਿਮੰਡਾਂ ਦੀ ਸੋਝੀ ਹੋ ਜਾਂਦੀ ਹੈ। ਕਹਿੰਦੇ ਇੱਕ ਛਿਨ ਚ ਐਡੀ ਦਾਤ ਦੇ ਦਿੰਦਾ, ਜਿਹੜਾ ਐਡੀ ਇੱਕ ਛਿਨ ਚ ਦਾਤ ਦੇਣ ਦੀ ਤਾਕਤ ਰੱਖਦਾ ਉਹਦਾ ਨਾਮ ਵਾਹਿਗੁਰੂ। ਇਹ ਵਾਹਿਗੁਰੂ ਸ਼ਬਦ ਦਾ ਅਰਥ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਸੌਖਾ ਜਿਹਾ ਛੋਟਾ ਜਿਹਾ ਅਰਥ ਨਹੀਂ ਹੈ ਵਾਹਿਗੁਰੂ ਸ਼ਬਦ ਦਾ। ਸੋ ਮਹਾਰਾਜ ਜੀ ਕਹਿੰਦੇ ਜਦੋਂ ਹਨੇਰਾ ਹੋ ਗਿਆ ਚਾਰੇ ਪਾਸੇ, ਜ਼ਿੰਦਗੀ 'ਚ ਕੁਛ ਨਾ ਦਿਖਿਆ, ਫਿਰ ਕੀ ਕਰੇਗਾ ਭਾਈ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤ ਸਨਾਹੀ ਦੁਨੀਆਂ ਫਨ ਖਾਨੇ। ਐ ਨਿਦਾਨ ਬੰਦਿਆ ਦੀਵਾਨਿਆ, ਮਾਇਆ ਦੇ ਆ ਕਮਲਿਆ, ਮਾਇਆ ਦੇ ਪਿੱਛੇ ਹੋਇਆ ਬੰਦਿਆ, ਕਿਉਂ ਨਹੀਂ ਰੱਬ ਨੂੰ ਚੇਤੇ ਕਰਦਾ, ਕਿਉਂ ਨਹੀਂ ਸਮਝਦਾ ਦੁਨੀਆ ਫਾਨੀ ਹੈ, ਇਸ ਖਤਮ ਹੋ ਜਾਣ ਵਾਲੀ ਹੈ। ਕਹਿੰਦੇ ਆ ਮੌਲਾ ਤੇਰੀ ਦੁਨੀਆ ਫਾਨੀ ਦੇਖੀ, ਹਰ ਚੀਜ਼ ਇਸ ਜਹਾਂ ਮੈਂ ਆਨੀ ਜਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢੇਪਾ ਦੇਖਾ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਸੋ ਇਹ ਸੰਸਾਰ ਫਾਨੀ ਹੈ, ਜਿਹੜੀ ਜਵਾਨੀ ਚਲੀ ਗਈ ਮੁੜ ਕੇ ਨਹੀਂ ਆਉਂਦੀ, ਅਤੇ ਜਿਹੜਾ ਬੁਢੇਪਾ ਆ ਗਿਆ ਉਹ ਜਾਂਦਾ ਨਹੀਂ, ਕਿਉਂ ਨਹੀਂ ਜਾਂਦਾ, ਜਾਂਦਾ ਤਾਂ ਉਹ ਵੀ ਹੈ ਪਰ ਬੰਦੇ ਨੂੰ ਨਾਲ ਹੀ ਲੈ ਕੇ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ ਹੁਣ ਜਾਂ ਭੁੱਲਾਂ ਲਿਖੀ ਮਾਂ, ਮਹਾਰਾਜ ਸਾਹਿਬ ਜੀ ਮਿਹਰਾਮਤ ਕਰਨ, ਇਸ ਮਹੀਨੇ ਦੀ ਜੋ ਕਥਾ ਦੀ ਹਾਜ਼ਰੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਉਹ ਕੱਲ੍ਹ ਤੱਕ ਦੇ ਦੀਵਾਨਾਂ ਦੀ ਹਾਜ਼ਰੀ ਹੈ। ਕੱਲ੍ਹ ਸੰਧਿਆ ਦੇ ਦੀਵਾਨਾਂ 'ਚ ਸੰਪੂਰਨ ਮਹੀਨੇ ਦੀ ਕਥਾ ਦੀ ਸਮਾਪਤੀ ਹੋਏਗੀ। ਉਸ ਤੋਂ ਬਾਅਦ ਦੁਬਾਰੇ ਜਦੋਂ ਕਦੇ ਸਤਿਗੁਰਾਂ ਕਿਰਪਾ ਕੀਤੀ, ਸੰਗਤ ਦੇ ਦਰਸ਼ਨ ਕਰਾਂਗੇ, ਸਮੂਹ ਪ੍ਰਬੰਧਕਾਂ ਦਾ ਔਰ ਗੁਰੂ ਸਾਹਿਬ ਦੇ ਵਜ਼ੀਰਾਂ ਦਾ, ਆਪ ਸੰਗਤਾਂ ਦਾ ਸਭ ਧੰਨਵਾਦ ਹੈ। ਸਭੇ ਹੀ ਪਿਆਰ ਵਾਲੇ ਨੇ, ਅਦਬ ਵਾਲੇ ਨੇ, ਸਤਿਕਾਰ ਵਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦ ਦਾਨ, ਤਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ, ਮੱਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਸ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜੂਰ ਉਦਾਸ ਬੇਨਤੀ ਹੈ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ, ਨਾਮ ਆਪ ਜੀ ਜਾਣਦੇ ਹੋ, ਆਪ ਜੀਆਂ ਨੇ ਨਵੀਂ ਗੱਡੀ ਬਖਸ਼ ਕੀਤੀ, ਆਪ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਕਿਰਪਾ ਕਰਨੀ ਜੀ ਲਈ ਹੋਈ ਗੱਡੀ ਸੁਖਣੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਆਪਣੇ ਨਾਮ ਸਿਮਰ ਦੀਆਂ ਦਾਤਾਂ ਬਖਸ਼ਣੀਆਂ ਜੀ। ਆਪ ਜੀ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਇ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਵਾਗ ਦੀ ਬਖਸ਼ ਕਰਿਓ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਤਬੈ ਚਲਾਇਓ ਪੰਥ, ਸਭ ਸਿੱਖਣ

ਦਿਆਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਅੱਜ ਜੋ ਸ਼ਾਮ ਦੇ ਦੀਵਾਨ ਸਲਾਨਾ ਸਮਾਗਮ ਖੰਡ ਕੀਰਤਨ ਜਥੇ ਵੱਲੋਂ ਰਹਿਣ ਸਭਾਈ ਕੀਰਤਨ ਗੁਰੂ ਘਰ ਵਿਖੇ ਹੋਣੇ ਹਨ, ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਹੁਣ ਜੋ ਚਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਕੱਲ੍ਹ ਤੋਂ ਆਰੰਭ ਹਨ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ, ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਗੁਰਤਗਦੀ ਦੀ ਮੀਰੀ ਪੀਰੀ ਦੀ ਸੁਣਾਉਂਦਿਆਂ ਹੋਇਆਂ, ਸੋ ਉਹਨਾਂ ਦੇ ਮਾਧੀ ਅਰਦਾਸ ਹੋਵੇਗੀ ਜੀ। ਜਿਨ੍ਹਾਂ ਸੰਗਤਾਂ ਵੱਲੋਂ ਪਾਠਾਂ ਦੀ ਸੇਵਾ ਲਈ ਹੈ ਉਹ ਗੁਰੂ ਘਰ ਵਿਖੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੰਤ ਜਨਾ ਸਿਓ ਸੰਗ ਪਾਈਏ ਵੱਡੇ ਪੌਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਪਾਹੇ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ ਭਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਹੈ ਦਿਆਲ ਨਾ ਵਿਆਪੇ ਮਾਇਆ ਕੋਟ ਅਗਾ ਗੈ ਨਾਸ ਹਰ ਇੱਕ ਧਿਆਇਆ ਨਿਰਮਲ ਪਹਿ ਸਰੀਰ ਜਨ ਧੂਰੀ ਨਾਇਆ ਮਨ ਤਨ ਪਹਿ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਨ ਹੈ ਪਉਜਲ ਬਿਖਮ ਸਗਾਹ ਗੁਰ ਬੋਏ ਥੈ ਤਾਰੀਅਮ ਨਾਨਕ ਪੂਰ ਕਰਾਮ ਸਤਿਗੁਰ ਚਰਣੇ ਲੱਗਿਆ ਪੌੜੀ ਧਨ ਧਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭੈ ਤਾਂ ਆਪ ਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਥਪੇ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟਾਂਤੇ ਕੋ ਸੁਨਿਆਂਤੇ ਕੋ ਵਰਤਾਂਤੇ ਕੋ ਨਰ ਹਰ ਨਾਮ ਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਹਿਕ ਸੇਵੀ ਹਿਕ ਸੰਮਲਾ ਹਰਿ ਇਕ ਸਪੈ ਅਰਦਾਸ ਨਾ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਚਲ ਤੁਦ ਥੇਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਦ ਦੁੱਖ ਕੀ ਰਾਸੀ ਅਜੋ ਨਾ ਪਤਾਏ ਨਿਗਮ ਭੈ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਤਰਨ ਸਹਿਸ ਭਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁ ਨ ਭਾਵ ਜਲ ਫੇਰਾ ਰਹਾਉ ਮੇਰੇ ਹੀਰੇ ਲੋਚ ਲਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮੁਹੱਲਾ ਪੰਜਵਾਂ ਘਰ ਪਹਿਲਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਨੇ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸਵਾਮੀ ਰਹਾਉ ਊਚ ਸਮਾਨਾ ਠਾਕਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਹ ਚ ਰਹੇ ਰੰਗ ਗਿਆਨੀ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮੁਹੱਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ ਤਾਕੋ ਧੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨਾ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਟੋਡੀ ਮੁਹੱਲਾ ਪੰਜਵਾ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦੇ ਦਿਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿੰਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹ ਮਨ ਲਾਇਓ ਬਿਗ ਸਿਓ ਭੇਖ ਰੰਗ ਕੁਸੁੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਓ ਭਾਓ ਨਾ ਕੀਨੋ ਨੈ ਸਤਪੁਰਖ ਮਨਾਇਓ ਤਾਵਤ ਕੋ ਤਾਵੇ ਬੋ ਪਹਤੀ ਜੋ ਤੇਲੀ ਬਲਦ ਭਰਮ ਆਇਓ ਨਾਮ ਦਾਨ ਇਸਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਨਾਇਓ ਪਰ ਉਪਕਾਰ ਨਾ ਕਬਹੂ ਕੀਏ ਨੀ ਸਤਿਗੁਰ ਸੇਵ ਤੇ ਆਇਓ ਪੰਚ ਦੂਤ ਰਜ ਸੰਗਤ ਗੋਹਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਚਲ ਸੁਣ ਆਇਓ ਨਾਨਕ ਭਾਗ ਭਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮੁਹੱਲਾ ਪੰਜਵਾ ਮਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿੰਗਾਰ ਬੋ ਕਰਤਾ ਜੋ ਮ੍ਰਿਤਕ ਓਢਾਇਆ ਰਹਾਓ ਤਾਏ ਤਾਏ ਕਿਰਪਨ ਸਰਮ ਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨਿ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ ਕਰ ਅਭਰਨ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੀਖ ਪੀਖ ਦੁਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋ ਮੂਸਲੇ ਛਰਾਇਆ ਖੇਦ ਭਇਓ ਬੇਗਾਰੀ ਨਿਆਈ ਘਰ ਕੈ ਕਾਮ ਨਾ ਆਇਆ ਭਇਓ ਅਨੁਗ੍ਰੋ ਜਾ ਕੋ ਪ੍ਰਭ ਕੋ ਤਸਹਿਰ ਦੇ ਨਾਮ ਵਸਾਇਆ ਸਾਧ ਸੰਗਤ ਕੈ ਪਾਛੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮੁਹੱਲਾ ਪੰਜਵਾ ਕਿਰਪਾ ਨਿਧ ਬਸੋ ਹਿਰਦੇ ਹਰ ਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੁਮਾਰੇ ਕੀ ਪਾਵੋ ਧੂਰਾ ਮਹਤਕ ਲੇ ਲੇ ਲਾਵੋ ਮਹਾਪਤਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਓ ਤੁਹਾਰੋ ਪਾਵੋ ਜੋ ਤੂੰ ਦੇ ਤਹੀ ਏ ਤ੍ਰਿਪਤਾ ਆਨਣ ਕਤਹੂ ਤਹਾਵੋ ਸਦ ਹੀ ਨਿਕਟ ਜਾਨੋ ਪ੍ਰਭ ਸਵਾਮੀ ਸਗਲ ਰੇਣ ਹੋਇ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਛੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੂੰ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮੁਹੱਲਾ ਪੰਜਵਾ ਘਰ ਦੂਜਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਠਾਕਰ ਦਾਨ ਮੰਗੋ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਮੰਗੋ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬੋ ਬਿਦ ਕੋ ਥਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦਿਸੇ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮੁਹੱਲਾ ਪੰਜਵਾ ਪ੍ਰਭ ਜੀ ਕੋ ਨਾ ਮਨੇ ਸਾਧਾਰ ਜੀ ਪ੍ਰਾਣ ਸੁਖ ਇਸ ਮਨ ਕਹੋ ਬਰਤਨ ਇਹ ਹਮਾਰ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰ ਵਿਖੇ ਬਿਲਾਸ ਕਹੀਤ ਬਹੁਤ ਤੇਰੇ ਚਲਤ ਨ ਕਛੂ ਸੰਘਾਰ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰ ਟੋਡੀ ਮੁਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਉਹਾਂ ਲੋਕ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਿਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ मान सोई जो होग संत टहल सोई है लागा जिस मस्तक लिखिया लिखोग कहो नानक एक बिन दूजा अवर न करने जोग। टोडी मोहल्ला पांजवा सतगुर आयो सरण तोहारी मिले सुख नाम हर सोभा चिंता लाहे हमारी रहाओ अवर न सूजे दूजी ठाहर हार पर्यो तो द्वारी लेखा छोड़ अलेखा छूट हम निर्गुण लेहो अभारी सदबक सेंद सदा मेहरवाना सबना दे आधारी नानक दास संत पाछे परयो राख लेहो एह बारी। टोडी मोहल्ला पांजवा रसना गुण गोपाल निद गायण शांत सहज रहस मन उपजियो सगले दुख पलायन रहाओ जो मांगे सोई सोई पावे सेव हर के चरण रसायण जन्म मरण दूहू ते छूटे भवजल जगत तरायण खोजत खोजत तत विचारियो दास गोविंद परायण अबनासी खेम चाहे जे नानक सदा सिमर नारायण। टोडी मोहल्ला पांजवा निंदक गुर कृपा ते हाट्यो पार ब्रह्म प्रभु पै दयाला शिव के बाण सिर काट्यो रहाओ काल जाल जम जोहे ना साकै सच का पंथा थाट्यो खात खर्चत कृष्ण खुटत नाही राम रतन धन खाट्यो भस्म भूत हुआ खिन पीतर अपना किया पाया अगम निगम कहे जन नानक सब देख लोक सबाया। टोडी मोहल्ला पांजवा किरपन तन मन किल विख परे साध संग भजन कर स्वामी ढाकन को एक हरे रहाओ अनक छिदर बोयथ के छुटकत थम न जाही करे जिसका बोयथ तिस अरादे खोटे संग खरे गली सैल उठावत चाह ओए उहां ही है तरे जोर सकत नानक किछ नाही प्रभ राखो सरण परे। टोडी मोहल्ला पांजवा हर के चरण कमल मन तिहाओ काड कुठार पित बात हंता औखद हर को नाओ रहाओ तीने ताप निवारण हारा दुख हंता सुख रास ताको बिघन को लागे जाकी प्रभ आगे अरदास संत प्रसाद वैद नारायण करण कारण प्रभ एक बाल बुद्ध पूर्ण सुख दाता नानक हर हर टेक। टोडी मोहल्ला पांजवा हर हर नाम सदा सद जाप तार अनुग्रह पार ब्रह्म स्वामी वसदी कीनी आप रहाओ जिसके से फिर तिन ही संभाले बिन से सोग संताप हाथ दे राखे जन अपने हर होए माई बाप जी जंत होए मेहरवाना दया तारी हर नाथ नानक सरन परे दुख पंजन जाका बड़ प्रताप। टोडी मोहल्ला पांजवा स्वामी सरन परयो दरबारे कोट अपराध खंडन के दाते तुझ बिन कौन उधारे रहाओ खोजत खोजत बहु प्रकारे सर्व अर्थ बिचारे साध संग परम गत पाईए माया रच बंद हारे चरण कमल संग प्रीत मन लागी सुरजन मिले प्यारे नानक अंध करे हर जप जप सगले रोग निवारे। टोडी मोहल्ला पांजवा घर तीजा चौप दे एक ओंकार सतगुर प्रसाद हां हां लापट्यो रे मूड़े कछु न थोरी तेरो नहीं सो जानी मोरी रहाओ आपन राम न चीनो खिनवा जो पराई सो अपनी मनवा नाम संगी सो मन ना बसायो छोड़ जाहे वाहु चित लायो सो संचियो जित भूख तसायो अमृत नाम तोसा नहीं पायो काम क्रोध मोह कूप परिया गुर प्रसाद नानक को तरिया। टोडी मोहल्ला पांजवा हमारे एक हरी हरी आन अवर सजान ना करी रहाओ वड़े पाग गुरे अपना पायो गुरमो को हर नाम दृढ़ायो हर हर जाप ताप ब्रत नेमा हर हर त्याय कुशल सब खेमा अचार बिहार जात हर गुनिया महा आनंद कीर्तन हर सुनिया ਕਹੋ ਨਾਨਕ ਜਿਨ ਠਾਕਰ ਪਾਇਆ, ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ। ਟੋਡੀ ਮੁਹੱਲਾ ਪੰਜਵਾ, ਘਰ ਚੌਥਾ ਦੋਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰੂੜੋ ਮਨ ਹਰ ਰੰਗੋ ਲੋੜੈ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰਨੀ ਹੋ ਨਾ ਹੋਏ ਰਹਾਓ। ਹੋ ਢਿੰਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗੁਰਮਿਲ ਪਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਧੁਰ ਮਾਥੈ, ਇਹ ਬਦ ਨਾਨਕ ਹਰ ਨੈਣ ਅਲੋਏ। ਟੋਡੀ ਮੁਹੱਲਾ ਪੰਜਵਾ, ਗਰਬ ਗਹਿਲੜੋ ਮੂੜੜੋ, ਹੀਓ ਰੇ ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਏ ਫਾਕਿਓ ਰੇ ਰਹਾਓ। ਘਣੋ ਘਣੋ ਘਣੋ ਸਾਧ ਲੋੜੈ, ਬਿਨ ਲਹਿਣੇ ਕੈਠੇ ਪਾਇਓ ਰੇ, ਮਹਿਰਾਜ ਰੋਗਾ ਥਵਾਹੋ ਸਿਓ ਲੁਬੜਿਓ, ਨਹਿ ਭਾਗੜੋ ਪਾਏ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਿਰਾਜ ਰੀ ਗਾਂਠੜਿਓ, ਜਨ ਨਾਨਕ ਗਰਭਾਸ ਨਾ ਪਹੜਿਓ ਰੇ। ਟੋਡੀ ਮੁਹੱਲਾ ਪੰਜਵਾ, ਘਰ ਪੰਜਵਾ ਦੋਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੂ ਪ੍ਰਭ ਜੀ ਕੀਨ, ਪੰਜ ਦੋ ਕਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ ਰਹਾਓ। ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹੀਰੇ ਦੀਨ, ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਪ੍ਰੇਮ ਗਹਿਓ ਮੋਹ ਹਰ ਰੰਗ ਭੀਨ, ਪੇਖਿਓ ਲਾਲਨ ਪਾਟ ਬੀਚ ਖੋਏ, ਅੰਧ ਚਿਤਾ ਹਰ ਖੇ ਪਤੀਨ। ਤੈਸੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ, ਸੋ ਠਾਕਰ ਤੈਸ ਹੀ ਕੋ ਧੀਨ। ਟੋਡੀ ਮੁਹੱਲਾ ਪੰਜਵਾ, ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ, ਰਾਮ ਨਾਮ ਨਿਰਮਲ ਹੈ ਰੀਤ ਰਹਾਓ। ਪ੍ਰਾਨ ਆਧਾਰ ਜੀਵਨ ਧਨ ਮੋਰੈ, ਦੇਖਣ ਕੋ ਦਰਸ਼ਨ ਪ੍ਰਭ ਨੀਤ, ਬਾਟ ਘਾਟ ਤੋ ਸਾ ਸੰਗ ਮੋਰੈ, ਮਨ ਆਪਣੇ ਕੋ ਮੈਂ ਹਰ ਸਖਾ ਕੀਤ। ਸੰਤ ਪ੍ਰਸਾਦ ਭੈ ਮਨ ਨਿਰਮਲ, ਕਰ ਕਿਰਪਾ ਆਪਣੇ ਕਰ ਲੀਤ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਦ ਜਗਾਦ ਭਗਤਨ ਕੇ ਮੀਤ। ਟੋਡੀ ਮੁਹੱਲਾ ਪੰਜਵਾ, ਪ੍ਰਭ ਜੀ ਮਿਲ ਮੇਰੇ ਪ੍ਰਾਨ, ਬਿਸਰ ਨਹੀਂ ਨਿਮਕ ਹੀਰੇ ਤੇ, ਆਪਣੇ ਭਗਤ ਕੋ ਪੂਰਨ ਦਾਨ ਰਹਾਓ। ਖੂਬ ਭਰਮ ਰਾਖ ਮੇਰੇ ਪ੍ਰੀਤਮ, ਅੰਤਰ ਜਾਮੇ ਸੁਗੜ ਸੁਜਾਨ, ਕੋਟ ਰਾਜ ਨਾਮ ਧਨ ਮੇਰਾ, ਅੰਮ੍ਰਿਤ ਦ੍ਰਿਹ ਧਾਰੋ ਪ੍ਰਭ ਮਾਨ। ਆਠ ਪਹਿਰ ਰਸਨਾ ਗੁਣ ਗਾਵੈ, ਜਸ ਪੂਰ ਅਗਾਵੈ ਸਮਰੱਥ ਕਾਨ, ਤੇਰੀ ਸਰਣ ਜੀਅਨ ਕੇ ਦਾਤੇ, ਸਦਾ ਸਦਾ ਨਾਨਕ ਕੁਰਬਾਨ। ਟੋਡੀ ਮੁਹੱਲਾ ਪੰਜਵਾ, ਪ੍ਰਭ ਤੇਰੇ ਪਗ ਕੇ ਧੂਰ, ਦੀਨ ਦਿਆਲ ਪ੍ਰੀਤਮ ਮਨ ਮੋਹਨ, ਕਰ ਕਿਰਪਾ ਮੇਰੇ ਲੋਚਾ ਪੂਰ ਰਹਾਓ। ਦੇ ਦਸਰਾਵ ਰਹਿਆ ਜਸ ਤੁਮਰਾ, ਅੰਤਰ ਜਾਮੀ ਸਦਾ ਹਜੂਰ, ਜੋ ਤੁਮਰਾ ਜਸ ਗਾਵੇ ਕਰਤੇ, ਸੇ ਜਨ ਕਬੂ ਨ ਮਰਤੇ ਝੂਰ। ਧੰਦ ਬੰਧ ਬਿਨ ਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬਿਸੂਰ, ਸੁਖ ਸੰਪਤ ਭੋਗ ਅਸ ਜੀ ਕੇ, ਬਿਨ ਹਰ ਨਾਨਕ ਜਾਨੇ ਕੂਰ। ਟੋਡੀ ਮੁਹੱਲਾ ਪੰਜਵਾ, ਮਾਈ ਮੇਰੇ ਮਨ ਕੀ ਪਿਆਸ, ਏਖਿਨ ਰਹਿ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਓ। ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖਨਾਸ, ਪੂਰਨ ਪਾਰ ਬ੍ਰਹਮ ਸੁਖ ਦਾਤੇ, ਅਬਨਾਸੀ ਬਿਮਲ ਜਾ ਕੋ ਜਾਸ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਪੇਟੇ ਗੁਣ ਤਾਸ, ਸਾਂਤ ਸਹਿਜ ਸੂਖ ਮਨ ਉਪਜਿਓ, ਕੋਟ ਸੂਰ ਨਾਨਕ ਪਰਗਾਸ। ਟੋਡੀ ਮੁਹੱਲਾ ਪੰਜਵਾ, ਹਰ ਹਰ ਪਤਤ ਪਾਵਨ, ਜੀ ਪ੍ਰਾਨ ਮਾਨ ਸੁਖ ਦਾਤਾ, ਅੰਤਰ ਜਾਮੀ ਮਨ ਕੋ ਭਾਵਨ ਰਹਾਓ। ਸੁੰਦਰ ਸੁਗੜ ਚਤਰ ਸਭ ਬੇਤਾ, ਰਿਦ ਦਾਸ ਨਿਵਾਸ ਭਗਤ ਗੁਣ ਗਾਵਨ, ਨਿਰਮਲ ਰੂਪ ਅਨੂਪ ਸੁਵਾਮੀ, ਕਰਮ ਭੂਮ ਬੀਜਨ ਸੋ ਖਾਵਨ, ਬਿਸਮਨ ਬਿਸਮ ਭੈ ਬਿਸਮਾਦਾ, ਆਨ ਬੀਓ ਦੂਸਰ ਲਾਵਨ, ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾ ਸਦਾ ਬਲ ਜਾਵਨ। ਟੋਡੀ ਮੁਹੱਲਾ ਪੰਜਵਾ, ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੀਗ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਓ। ਛੋੜ ਸਿਆਨਪ ਬਹੁ ਚਿਤ ਰਾਈ, ਦੁਇ ਕਰ ਜੋੜ ਸਾਧ ਮਗ ਚਲ, ਸਿਮਰ ਸਵਾਮੀ ਅੰਤਰ ਜਾਮੀ, ਮਾਨਕ ਦੇਹ ਕਾ ਇਹੋ ਉੱਤਮ ਫਲ, ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਪੈ ਮਲ ਟੋਡੀ ਮੁਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਓ ਗੁਣ ਗਾਵਤ ਚੌਥੇ ਅਬਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਤਰ ਪੈ ਸਾਚ ਰੰਗ ਰਾਤੇ ਜਨਮ ਮਰਨ ਬੋਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮੁਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਓ ਗੁਰਪੂਰਾ ਭੇਟਿਓ ਬੜ ਭਾਗੀ ਜਾਕੋ ਅੰਤ ਨ ਪਾਰਾ ਵਾਰਾ ਕਰ ਗਏ ਕਰ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨ ਮਰਨ ਘਾਟੇ ਗੁਰ ਬਚਨੀ ਬੋੜ ਨਾ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮੁਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੇ ਸਭ ਦੁੱਖ ਰਹਾਓ ਕੋਟ ਜਨਮ ਕੇ ਕਿਲ ਬਿਖ ਨਾਸੈ ਸਿਮਰਤ ਪਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤੇ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤਿੰਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਟੋਡੀ ਮੁਹੱਲਾ ਪੰਜਵਾ ਹਰ ਹਰ ਚਰਨ ਹਿਰਦੇ ਔਰਤ ਹਾਰੇ ਸਿਮਰ ਸਵਾਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਖਾ ਬੋਹਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮੁਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਔਰ ਜੋ ਕਣਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕੋ ਸੱਚ ਜਾਣ ਕੈ ਤਾਸਿਓ ਰੋਚੀ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਇ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੇ ਖਜੂਰ ਕਾਏ ਰੇਬਕ ਬਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕੈ ਭੇਦ ਬਖਾਨੈ ਮੂਰਖ ਨਾਮ ਦਿਓ ਰਾਮੈ ਜਾਨੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤ ਤਪਵੈਤ ਪੈ ਰਾਮ ਕਹਿਤ ਹੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਏਕਾਦਸੀ ਬਰਤ ਰਹਿ ਕਾਹੇ ਕੋ ਤੀਰਥ ਜਾਈ ਪੰਤ ਨਾਮ ਦਿਓ ਸੁਕ੍ਰਿਤ ਸਮਤ ਪੈ ਗੁਰਮਤ ਰਾਮ ਕਹਿ ਕੋ ਕੋ ਨਾ ਬੇਕੁੰਠ ਗੈ ਤੀਨ ਛੰਦੇ ਖੇਲ ਆਛੈ ਰਹਾਓ ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਕਰ ਹੀਂਗ ਆਛ ਪੈਸਰ ਮਾਥੇ ਸਿੰਘ ਗੋ ਦੇਵਲ ਮਦੇ ਲੀਂਗ ਆਛ ਲੀਂਗ ਸਿੰਘ ਹੀਂਗ ਗੋ ਤੇਲੀ ਕੈ ਘਰ ਤੇਲ ਆਛ ਜੰਗਲ ਮਦੇ ਬੇਲ ਗੋ ਮਾਲੀ ਕੇ ਕਰ ਕੇਲ ਆਛ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛ ਗੋਕਲ ਮਦੇ ਸਿਆਮ ਗੋ ਨਾਮੇ ਬਦੇ ਰਾਮ ਆਛ ਰਾਮ ਸਿਆਮ ਗੋਬਿੰਦ ਗੋ
1: ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੁਪ ਦੇਖ ਓਅੰਕਾਰ ਸਤਿਗੁਰੂ ਪ੍ਰਸਾਦ ਸੁਨ ਮਾਨਿਆ

ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰਿ ਨਿਕੋ ਗੁਰੂ ਸਤਿਗੁਰੂ ਧੰਨ ਦਿਵਾਇਓ ਰਹਾਓ।

ਪਹਿਲਾ ਚੌਥਾ ਜਪ ਮਨ ਹਰ ਹਰ ਨਾਮ ਨਿਤਿਆਏ, ਜੋ ਇੱਛੈ ਸੋਈ ਫਲ ਪਾਵੈ, ਫਿਰ ਦੁੱਖ ਨ ਲਾਗੈ ਆਏ। ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰਿਸਿਓ ਪ੍ਰੀਤ ਲਗਾਏ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮੈਂ ਬਿਸਰ ਸਭ ਜਾਏ। ਤੂੰ ਬੇਅੰਤ ਸਰਵ ਕਲ ਪੂਰਾ, ਕਦ ਕੀਮਤ ਕਹੀ ਨਾ ਜਾਏ। ਨਾਨਕ ਸੁਣ ਤੁਮਾਰੀ ਹਰ ਜਿਉ ਭਾਵੈ ਤਿਵੈ ਛੁਡਾਏ। ਰਾਗ ਬੈ ਰਾੜੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ।

ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਚੀਤ।

ਆਏ ਰਹਾਉ ਕੇਸਰ ਕੁਸੁਮ ਮਿਰਗਮੈ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤਿਆ ਨੇਹੀ ਸਰਬੇ ਪਰਮਲ ਕਰਣਾ ਕੇ

ਆਏ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿੰਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾ ਕਹਿ ਹੋ ਸਤ ਕੁਰਬਾਨੇ ਜਾਓ, ਰਾਓ ਕਾਇਆ ਰੰਗਨ ਜੇਤੀਏ ਪਿਆਰੇ, ਪਾਈਏ ਰਾਓ ਨਾਉ ਮਜੀਠ ਹੈ।

ਮਣ ਏ ਆਣੀ ਜਾਇ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੁ ਪਾਈਏ ਜੋ ਕਿਛ ਕਰੈ ਸੁਭਰਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤੋ ਚਰਣੀ ਚਿਤ ਲਾਈਏ ਸੋ ਕਹਿ ਸੋ ਕੀ ਦੇ ਤਨ ਮਨੋ ਜੀ ਦੇ ਅਸਾ ਪਰਮਨ ਲਾਈਏ ਏਵ ਕਹਿ ਸੁਹਾਗਣੀ ਭੈਣੇ ਨਿਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸੋ ਨਜ਼ਰ ਕਰ ਦੇਖੇ ਸੋ ਦਿਨ ਲੇਖੇ ਕੰਮ ਨੁਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨੀ ਸਾ ਸੁਹਾਈ ਐਸੇ ਰੰਗ ਰਾਤੀ ਸਹਿਕੀ ਮਾਤੀ ਐਨ ਪਾਏ ਸੁਮਾਣੀ ਸੁੰਦਰ ਸਾਏ ਸਰੂਪ ਚਖਣ ਕਹੀ ਆਏ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਮੈਂ ਲਾ ਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਮੈਂ ਲਾ ਲੋ ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੇ ਪ੍ਰਧਾਨ ਮੈਂ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਰ ਪੜਾ ਸੈਤਾਨ ਮੈਂ ਲਾ ਲੋ ਮੁਸਲਮਾਨੀ ਆਪਣੇ ਕਤੇ ਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲੋ ਜਾ ਸੁਨਾਤੀ ਹੋ ਰਿੰਦ ਵਾਣੀ ਏ ਪੀ ਲਾਇ ਲੇਖੇ ਲਾਏ ਵੇ ਲਾ ਲੋ

0: ਨਾਨਕ ਬੋਧਿਆ ਸਦਾ ਏਕ ਗਾਓ ਤਿਲੰਗ ਮਹੱਲਾ ਪੰਜਵਾ
1: ਦਿਨਿੰਦਦਾਰ ਸਾਹਿਬ ਕਛੂ ਨਹੀਂ ਸਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤਗੀਰੀ ਦੇਹੇ ਦਿਲਾਵਰ ਤੂੰ ਹੀ ਇੱਕ ਕਰਤਾਰੀ ਕੁਦਰਤੇ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕਿਉਂ ਕਾਰੀ ਸਤਿਗੁਰ ਪ੍ਰਸ਼ਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀ ਆ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਈਸਾ ਪਿਆਰੇ ਕਾ ਰਾਈਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪੁਛੇ ਰੇ ਤਾਣੀ ਸਾ ਪਛੋ ਰੇ ਤਾਣੀ ਹੱਥ ਪਛੋੜੇ ਸਿਰ ਤਣੀ ਜਬ ਰਹਿਣ ਵਿਹਾਣੀ ਪਛੋ ਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀ ਐ ਕਬ ਆਵੈਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਿਧਵੀ ਇਹ ਸੇ ਗੁਣ ਮੁਝੇ ਨਾ ਆਵਣੀ ਕਹਿ ਜੀ ਦੋਸਤਰ ਜਿੰਨੀ ਸਖੀ ਸਹੁ ਰਾਵਿਆ ਤਿੰਨ ਪੁੱਛੋਗੀ ਜਾਈ ਪਾਈ ਲਾਗਿਓ ਬੇਨੰਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹਿਆ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮਿਲ ਨਾ ਹੋਈ ਤਾਤ ਮਿਲੇ ਫੁਣ ਧਾਤ ਕੋ ਲਿਵ ਲਵੇ ਕਿਉਂ ਧਾਵੀ ਗੁਰ ਪ੍ਰਸ਼ਾਦੀ ਜਾਣੀਆ ਤੋ ਅਨਪਉ ਪਾਵੇ ਪਾਨਾ ਵਾੜੀ ਹੋਏ ਘਰ ਖਰੇ ਸਾਰ ਨਾ ਜਾਣੇ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੇ ਅਪਿਓ ਪੀਵੇ ਜੋ ਨਾਨਕਾ ਪਰਮ ਭਰਮ ਸਮਾਵੀ ਸਹਿਜੇ ਸਹਿਜੇ ਮਿਲ ਰਹੇ ਅਮਰਾਪਦ ਪਾਵੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋਬਲ ਜਾਈਆਂ ਆਏ ਮਿਲ ਗੁਰਸਿੱਖੇ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹੋ ਹਰ ਕੇ ਗੁਣਸਾਰੀ ਭਾਵਦੇ ਸੇ ਗੁਰੂ ਤੇ ਪਾਈ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਕੁੰਮ ਕੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਸੇ ਜਨ ਪਰਵਾਨਾ ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰੀ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੀ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੇ ਜਿਨ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੀ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ ਓਏ ਆਪ ਛੁਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰੇ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰ ਸੇਮ ਦੇ ਸੇ ਪੁੰਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕਰੇ ਬਾਣੀ ਗੁਰਮੁਖ ਸਖੀਆਂ ਸਹੇਲੀਆਂ ਸੇ ਆਪ ਹਰ ਭਾਈਆਂ ਹਾਰੀ ਦਰਗਾਹ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਸਦਾ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਤੁਰ ਕੋਲ ਕੋਲ ਪੀਜੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰ ਧਾਰੀ ਤਿਨ ਜਮ ਨੇਰ ਨਾ ਆਵੀ ਗੁਰਸਿੱਖ ਗੁਰ ਪਿਆਰੀ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਨੇ ਗੁਰ ਸਤਿਗੁਰੂ ਦਾਤਾ ਆਖੀਆ ਤੁਸ ਕਰੇ ਪਸਾਉ ਹਉ ਗੁਰਵਿਟ ਹੂੰ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਤਨ ਗੁਰੂ ਸਭਾ ਸਹਿ ਹਰਿ ਦੇ ਸੁਨੇਹਾ ਓਏ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰੂ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਨ ਸਿੱਖਾਂ ਗੁਰ ਮੰਨਿਆ ਤਿਨਾ ਭੁਗ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਰ ਚਲੈ ਜਾਈਐ ਜਿਨ ਗੁਰਮੁਖ ਹਰਿ ਅਰਾਧਿਆ ਸੇ ਸਾਵਟ ਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੀ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹੱਲਾ ਨਾਵਾਂ ਕਾਫੀ ਇੱਕ ਓਂਕਾਰੀ ਸਤਿਗੁਰ ਪ੍ਰਚਾਦ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਣ ਛਿਣ ਔਧ ਬੇਹਤ ਹੈ ਫੂਟੇ ਕਟ ਜੋ ਪਾਣੀ ਰਹੋ ਹਰ ਗੁਣ ਕਾਹੇ ਨ ਗਾਵੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨਹੀਂ ਮਰਨ ਪਛਾਣਾ ਅੱਜ ਹੋ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੀ ਕਹੋ ਨਾਨਕ ਤੈ ਭਜਨ ਤੇ ਨਿਰਪੈ ਪਦ ਪਾਵੇ ਤਲੰਗ ਮਹੱਲਾ ਨੌਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਂ ਗਾਫਲ ਸੋਇਆ ਜੋ ਤਨ ਉਪਜਿਓ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਦਬੰਧ ਪਜਨ ਹਿਤ ਜਾਂਸਿਓ ਕੀ ਨਾ ਜਿਉ ਛੂਟਿਓ ਜਬ ਦੇਹ ਤੇ ਡਰ ਅਗਨ ਮਦੀਨਾ ਜੀਵਤ ਕੋ ਵਿਵਹਾਰ ਹੈ ਜਗ ਕੋ ਤੁਮ ਜਾਣੇ ਹੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਵਾਨੇ ਤਲਿੰਗ ਮਹੱਲਾ ਨਾਵਾਂ ਹਰ ਜਸ ਰੇ ਮਨਾ ਗਾਏ ਲੈ ਲੈ ਜੋ ਸੰਗੀ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ ਰਹੋ ਸੰਪਤ ਰਤਨ ਰਾਜ ਸਿਉ ਅਤ ਨਿਹੋ ਲਗਾਇਓ ਕਾਲ ਫਾਸ ਜਬ ਗੱਲ ਭਰੀ ਤਬ ਭਇਓ ਪਰਾਇਓ ਜਾਣ ਬੂਝ ਕੈ ਬਾਬਰੇ ਤੈ ਕਾਜ ਬਿਗਾਰਿਓ ਕਰਤ ਸੁਕਿਚਿਓ ਨਹੀਂ ਨਾ ਗਰਭ ਨਿਵਾਰਿਓ ਜੇ ਬਿਦ ਗੁਰ ਉਪਦੇਸਿਆ ਸੋ ਸੁਨਰੇ ਪਾਈ ਨਾਨਕ ਕਹਿਤ ਪਕਾਰ ਹੈ ਗਉ ਪ੍ਰਭ ਸਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਈ ਟੁਕ ਦਮ ਕਰਾਰੀ ਜਿਉ ਕਰ ਹਾਜ਼ਰ ਹਜੂਰ ਖਦਾਏ ਬੰਦੇ ਕੋਜ ਦਿਲ ਹਰ ਰੋਜ ਨੰਗ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆਂ ਸੇਰ ਮੇਲਾ ਦਸਤਗਿਰੀ ਨਾਹੇ ਰਹੋ ਦਰੋਗ ਪੜ ਪਰ ਖੁਸ਼ੀ ਹੋਈ ਬੇਖਬਰ ਬਾਦ ਬਕਾਹੀ ਹੱਕ ਸਾਚੀ ਖਲ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਹਾਨੇ ਲੰਘ ਦਰਿਆ ਗੁਸਲ ਕਰਦਨ ਬੂਦ ਕਾਰ ਫਕਰ ਦਾਇਮ ਲਾਏ ਚਸਮੇ ਤਹ ਜੈ ਤਹਾ ਮਯੂਦ ਅੱਲਾ ਪਾਕ ਪਾਕ ਹੈ ਸਕ ਕਰਿਓ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾਰਾ ਰਹੋ ਕਰੀਮਾ ਰਹੀ ਮਾਲਾ ਤੂੰ ਗਣੀ ਹਾਜਰਾ ਹਜੂਰ ਦਰ ਪੇਸ ਤੂੰ ਮਣੀ ਦਰਿਆਓ ਤੂੰ ਦਹਿੰਦ ਤੂੰ ਬਸ਼ਿਆਰ ਤੂੰ ਤਣੀ ਦੇ ਲਿਹੇ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਉ ਹਉ ਬਲ ਬਲ ਜਾਹੂ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹੋ ਕੁਜਾ ਅਮਦ ਕੁਜਾ ਰਫਤੀ ਕੁਜਾ ਮੇ ਰਵੀ ਦਿਵਾਰਕਾ ਨਗਰੀ ਰਸ ਬਿਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਿਵਾਰਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰੇ ਆਲਮ ਏਕਲ ਖਾਨਾ ਹਮ ਚੀਨੀ ਪਤਸ਼ਾਹ ਸਾਵਲੇ ਵਰਨਾ ਅਸਪਤੇ ਗਜਪਤ ਨਰ ਹੈ ਨਰੰਦੀ ਨਾਮੇ ਕੇ ਸਵਾਮੀ ਮੀਰ ਮਕੰਦ ਏਕ ਓਂਕਾਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸ਼ਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਪਾਂਡਾ ਤੋਏ ਬੈਸ ਧੂਪ ਦੇਵੋ ਤੋ ਦੇਕੋ ਜਾਵੋ ਦੂਧ ਕਰਮ ਫੁਨ ਸੂਰਤ ਸਮਾਇਨ ਹੋਈ ਨਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹੋ ਏ ਮਣੀ ਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੀ ਰਸਨਾ ਨਾਮ ਜਪੋ ਤਬ ਮਥੀਆ ਇਨ ਮਦੇ ਅੰਮ੍ਰਿਤ ਪਾਵੋ ਮਨ ਸੰਪੜ ਜਿਤ ਸਤਸਰ ਨਾਵਣ ਪਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੋ ਸੇਵੇ ਇਨ ਬਿਦ ਸਾਹਿਬ ਰਵਤ ਰਵੇ ਕਹਿੰਦੇ ਕਹਿ ਕਹਿ ਕਹਿ ਜਾਵੇ ਤੁਮ ਸਾਰੇ ਅਵਰ ਨਾ ਕੋਈ ਭਗਤਹੀਨ ਨਾਨਕ ਜਨ ਜੰਪੇ ਹਉ ਸਲਾਹੀ ਸੱਚਾ ਸੋਈ ਸੁਹੀ ਮਹੱਲਾ ਪਹਿਲਾ ਕਰ ਦੂਜਾ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਸੋਟ ਕਾਹੇ ਬਿਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰੀ ਸਾਚੇ ਕਿਹੜ ਰਹੋ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧੇ ਆ ਸਭ ਜਗ ਭਵੈ ਸੇਵਾ ਕਰੇ ਸੁ ਚਾਕਰ ਹੋਏ ਜਲ ਥਲ ਮਹਿਲ ਰਵਿਆ ਰਵ ਰਹਿਆ ਸੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮੰਤ ਨਾਨਕ ਤਾਰੀ ਸੋਏ ਸੁਹੀ ਮਹੱਲਾ ਪਹਿਲਾ ਕਰ ਛੇਵਾਂ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਉੱਜਲ ਕਿਹਾ ਚਿਲਕਣਾ ਘੋਟਮ ਕਲੜੀ ਮਸ ਤੋਤਿਆਂ ਜੂਠਨਾ ਉਤਰੇ ਜੇ ਸੋ ਧੋਵਾਂ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਆ ਤਿੱਥੇ ਖੜੇ ਦਿਸਨ ਰਹੋ ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵਿਆਹਾ ਢੱਠੀਆਂ ਕੰਮ ਨਾ ਆਵਣੀ ਵਿੱਚੋ ਸੰਘਣਿਆ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾਲ ਕਹਿਣ ਸਿਮਲ ਰੁੱਖ ਸਰੀਰ ਮੈਂ ਮੈਂਜਰ ਦੇਖ ਭਲਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨਹਨ ਅੰਦਲੇ ਪਾਰੇ ਉਠਾਇਆ ਡੋਗਰ ਵਾਟੇ ਬਹੁਤ ਅੱਖੀ ਲੋੜੀ ਨਾ ਲਹਾਂ ਹਉ ਚੜ ਲੰਗਾ ਕਿਤੇ

ਸਹਿ ਕੇ ਅੰਮ੍ਰਿਤ ਬੋਲਾਂ। ਨਾਨਕ ਕਹੇ ਸਹੇਲੀ ਹੋ ਸਹੂ ਖੜਾ ਪਿਆਰਾ, ਹਮਸੈ ਕਿਹੜੀਆਂ ਦਾਸੀਆਂ ਸਚਾ ਖਸਮਾ ਮਾਰਾਂ। ਸੁਹੀ ਮਹੱਲਾ ਪਹਿਲਾ, ਜਿਨ ਕੋ ਭਾਂਡੇ ਭਾਉ ਤਿਨਾ ਸਵਾਰ ਸੀ, ਸੁਖੀ ਕਰੇ ਪਸਾਉ ਦੁੱਖ ਵਿਸਾਰ ਸੀ। ਸਹਿਸਾ ਮੂਲੇ ਨਾਹੀ ਸਰ ਪਰਤਾਰ ਸੀ, ਇਤਨਾ ਮਿਲਿਆ ਗੁਰ ਆਹੀ, ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੇ ਦੀਖਿਆ। ਚਾਲੇ ਸਤਿਗੁਰ ਭਾਈ ਪਵੇ ਨਾ ਪੀਖਿਆ, ਜਾਂਕੂ ਮੈਲ ਹਜੂਰ ਦੂਜੇ ਨਿਵੇਂ ਕਿਸ, ਦਰ ਦਰਵਾਣੀ ਨਾਹੀ ਮੁਲੇ ਪੁੱਛ ਤਿਸ, ਛੂਟੇ ਤਾਂਕੇ ਬੋਲ ਸਾਹਿਬ ਨਦਰ ਜਿਸ, ਕਣੇ ਕੱਲੇ ਆਣੇ ਆਪ ਜਿਸ ਨਾਈ, ਦੂਜਾ ਮਤੇ ਕੋਈ ਟਹਾਉ ਸਾਰੇ ਸਾਜ ਜਾਣੇ ਸਭ ਸੋਈ। ਨੌ ਨਾਨਕ ਬਖਸ਼ੀਸ਼ ਨਦਰੀ ਕਰਮ ਹੋਈ। ਸੁਹੀ ਮਹੱਲਾ ਪਹਿਲਾ, ਪਾਂਡਾ ਹੱਛਾ ਸੋਈ ਜੋ ਤਿਸ ਭਾਵ ਸੀ, ਭਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਈ ਸੀ। ਗੁਰੂ ਦੁਆਰੇ ਹੋਏ ਸੋਜੇ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਈ ਸੀ। ਮੈਲੇ ਹੱਛੇ ਕਾ ਵਿਚਾਰੇ ਆਵਰਤਾਏ ਸੀ, ਮਤ ਕੋ ਜਾਣੇ ਜਾਏ ਆਗੇ ਪਾਏ ਸੀ। ਜਿਹੇ ਕਰਮ ਕਮਾਏ ਤੇਹਾ ਹੋਈ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਈ ਸੀ, ਮਾਨਸ ਕਿਆ ਵਿਚਾਰਾ ਤਿਹੂ ਲੋਕ ਸੁਣਾਈ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਸੁਹੀ ਮਹੱਲਾ ਪਹਿਲਾ, ਜੋਗੇ ਹੋਵੇ ਜੋਗ ਵੈ, ਭੋਗੇ ਹੋਵੇ ਖਾਏ, ਤਪੀਆਂ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ। ਤੇਰਾ ਸੰਦਰਾ ਸੋਨੀ ਜੇ ਭਾਈ, ਜੇ ਕੋ ਬਹੇ ਅਲਾਏ, ਰਹਾਉ ਜੈਸੇ ਬੀਜੈ, ਸੋ ਲੁਣੇ ਜੋ ਖੱਟੇ ਸੋ ਖਾਏ, ਅੱਗੇ ਪੁੱਛਣਾ ਹੋਵੀ ਜੋ ਸਨ ਨਿਸ਼ਾਨੇ ਜਾਏ। ਤੈ ਸੋ ਜੈਸਾ ਕਾਢਿਆ, ਜੈਸੀ ਕਾਰ ਕਮਾਈ, ਜੋ ਦਮ ਚਿਤਨਾ ਆਵੀ ਸੋ ਦਮ ਬਿਰਥਾ ਜਾਏ। ਇਹ ਤਨ ਵੇਚੀ ਬੈ ਕਰੀ, ਜੇ ਕੋ ਲਏ ਵਕਾਈ, ਨਾਨਕ ਕੰਮ ਨਾ ਆਵੀ ਜਿਤ ਤਨ ਨਾਹੀ ਸਾਚਾ ਨਾਉ। ਸੁਹੀ ਮਹੱਲਾ ਪਹਿਲਾ, ਕਰ ਸਤਮਾ ਇੱਕਿਓਂਕਾਰੀ, ਸਤਿਗੁਰ ਪ੍ਰਸ਼ਾਦ। ਜੋਗ ਨਾ ਖਿੰਦਾ ਜੋਗ ਨਾ ਡੰਡੇ, ਜੋਗ ਨਾ ਪਸਮ ਚੜ੍ਹਾਈਆ, ਜੋਗ ਨਾ ਮੁੰਦੀ ਮੂੰਡ ਮੰਡਾਈਆ, ਜੋਗ ਨਾ ਸਿੰਘੀ ਵਾਈਆ, ਅੰਜਨ ਮੈਂ ਨਰਿੰਜਨ ਰਹੀਆ, ਜੋਗ ਜੁਗ ਤੇ ਪਾਈਆ, ਗੱਲੀ ਜੋਗ ਨਾ ਹੋਈ, ਏਕ ਦਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਆ ਸੋਈ ਰਾਓ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਆ, ਜੋਗ ਨਾ ਦੇਸ ਦਸੰਤਰ ਭਵਿਆ, ਜੋਗ ਨਾ ਤੀਰਥ ਨਾਈਆ, ਅੰਜਨ ਮੈਂ ਨਰਿੰਜਨ ਰਹੀਆ, ਜੋਗ ਜੁਗ ਤੇ ਪਾਈਆ, ਸਤਿਗੁਰ ਭੇਟੇ ਤਾਂ ਸਹਿਸਾ ਤੂਟੇ ਧਾਵਤ ਵਰਜ ਰਹਾਈਆ, ਨਿਜ ਚਰੇ ਸਹਿਜ ਤੁਨ ਲਾਗੇ ਕਰਹੀ ਪਰਚਾ ਪਾਈਆ, ਅੰਜਨ ਮੈਂ ਨਰਿੰਜਨ ਰਹੀਆ, ਜੋਗ ਜੁਗ ਤੇ ਪਾਈਆ, ਨਾਨਕ ਜੀਵਤਿਆਂ ਮਰ ਰਹੀਆ, ਐਸਾ ਜੋਗ ਕਮਾਈਆ, ਵਾਜੇ ਬਾਜੋ ਸਿੰਜੀ ਵਾਜੇ ਤਉ ਨਿਰਭਉ ਪਦ ਪਾਈਆ, ਅੰਜਨ ਮੈਂ ਨਰਿੰਜਨ ਰਹੀਆ, ਜੋਗ ਜੁਗ ਤਿਉਂ ਪਾਈਆ। ਸੁਹੀ ਮਹੱਲਾ ਪਹਿਲਾ, ਕੌਣ ਤਰਾ ਜੀ ਕਵਣ ਤੁਲਾ ਤੇਰਾ, ਕਵਣ ਸਰਾਫ ਬੁਲਾਵਾ, ਕੌਣ ਗੁਰੂ ਕੈ ਪੈ ਦੀਖਿਆ ਲੇਵਾ, ਕੈ ਪੈ ਮੂਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ, ਤੂੰ ਜਲ ਥਲ ਮਈ ਅਲ ਪਰਪੁਰਲੀਨਾ, ਤੂੰ ਆਪੇ ਸਰਬ ਸਮਾਣਾ ਰਹੋ, ਮਨ ਤਰਾ ਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾ, ਕਟ ਹੀ ਪੀਤਰ ਸੋ ਸਉ ਤੋਲੀ, ਇਨ ਬਿਦ ਚਿਤ ਰਹਾਵਾਂ, ਆਪੇ ਕੰਡਾ ਤੋਲ ਤਰਾ ਜੀ, ਆਪੇ ਤੋਲਨਹਾਰਾ, ਆਪੇ ਦੇਖੇ ਆਪੇ ਬੂਜੈ, ਆਪੇ ਹੈ ਵਣਜਾਰਾ, ਅੰਦਲਾ ਨੀਚ ਜਾਤ ਪਰਦੇਸੀ, ਖਿਨੇ ਆਵੇ ਤਿਲ ਜਾਵੀ, ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕੜ ਮੂੜਾ ਪਾਵੀ। ਰਾਗ ਸੁਹੀ ਮਹੱਲਾ ਚੌਥਾ ਕਰ ਪਹਿਲਾਂ, ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ। ਮਨ ਰਾਮ ਨਾਮ ਆਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀਆਂ, ਸਭ ਚੂਕਾ ਡਾਰੀ ਜਮ ਕੇ, ਮੇਰੇ ਮਨ ਗੁਣ ਗਾਵੂ ਰਾਮ ਨਾਮ ਹਰ ਕੇ, ਗੁਰ ਤੁੱਠੇ ਮਨ ਪ੍ਰਬੋਧਿਆ, ਹਰ ਪੀਆ ਰਸ ਗੁਟਕੇ ਰਹੋ, ਸਤ ਸੰਗਤ ਉੱਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮੇਲੋ ਸਤ ਸੰਗਤ ਮਨ ਤੋਵੋ ਪਗ ਜਨ ਕੇ, ਰਾਮ ਨਾਮ ਸਭ ਹੈ ਰਮਨਾਮਾ, ਰਾਸੀ ਗੁਰਮਤ ਰਸ ਰਸ ਕੀ, ਹਰਿ ਅੰਮ੍ਰਿਤ

ਆਇਆ ਸਭ ਲਾਥੀ ਤਿਸ ਤਿਸ ਕੇ ਹਮਰੇ ਜਾਤ ਪਾਤ ਗੁਰ ਸਤਿਗੁਰੂ ਹਮ ਵੇਚਿਉ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੀ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜੋ ਪਰਖੋਤਮ ਸਭ ਬਿਨਸੇ ਦਾਲ ਦਲਗਾ ਪਾਉ ਜਨਮ ਮਰਨਾ ਮੇਟਿਆ ਗੁਰ ਸ਼ਬਦੀ ਹਰ ਅਸਤਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੀ ਸਿਰ ਵੇਚਿਓ ਲਿਓ ਮੁੱਲ ਮੋਹਗਾ ਰਹੁ ਨਰਪਤ ਰਾਜੇ ਰੰਗ ਰਸਮਾਨੇ ਪਿਨ ਨਾਵੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਣਾ ਫਿਰ ਪਸਤਾਣੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੀ ਸਰਨਗਤ ਪੁਰਖ ਪਤੀ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੀ ਪ੍ਰਭ ਲੋਚਪੁਰ ਜਨ ਤੁਮਗਾ ਤੁਮ ਸਮਰਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀਜੇ ਦਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੀ ਹਮ ਨਾਮ ਵਿਟਹੂ ਸਦ ਘੁਮਕਾ ਸੁਹੀ ਮਹੱਲਾ ਚੌਥਾ ਹਾਰੀ ਨਾਮਾ ਹਰ ਰਾਂਝਾ ਹਰ ਰੰਜ ਮਜੀਠਾ ਰੰਜ ਗੁਰ ਤੁੱਠੇ ਹਾਰੀ ਰੰਗੀ ਚਾੜਿਆ ਫਿਰ ਬੌਰ ਨਾ ਹੋਵੀ ਪੰਜ ਮੇਰੇ ਮਨ ਹਰੇ ਰਾਮ ਨਾਮ ਕਰ ਰੰਜ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਹੋ ਸਨ ਸੰਜ ਰਹੋ ਮੁੰਦੇ ਆਨੀ ਮਨ ਮੁਖੀ ਫਿਰ ਆਵਣ ਜਾਣਾ ਅੰਜ ਹਰ ਪਬ ਚਿਤਨ ਆਯੂ ਮਨ ਦੂਜਾ ਪਉ ਸਹਿ ਲੰਜ ਹਮ ਮੈਲ ਭਰੇ ਦੋ ਚਾਰੀਆਂ ਹਰ ਰਾਖੋ ਅੰਜ ਅੰਗੀ ਅੰਜ ਗੁਰ ਅੰਮ੍ਰਿਤ ਸਰ ਨਿਵਾਲਿਆ ਸਭ ਲਾਥੇ ਕਿਲਵਿਕ ਪੰਜ ਹਰ ਦੀਨਾ ਦੀਨ ਦਿਆਲ ਪ੍ਰਭ ਸਰਨਾਗਤ ਮੇਲੋ ਸੰਜ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰਾਂਝੀ ਸੁਹੀ ਮਹੱਲਾ ਚੌਥਾ ਹਰ ਹਰ ਕਰੇ ਨਿਤੇ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋੜੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹੋ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਭਾਈ ਖਵਾਈ ਬਾਹਰ ਪੇਕ ਬਹੁਤ ਚਿਤਰਾਈ ਮਨੁਆ ਦਿਆ ਦਿਸ ਧਾਵੀ ਹਉਮੈ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੇ ਜੋ ਜਨ ਨਾਮ ਧਿਆਈ ਗੁਰ ਪ੍ਰਸ਼ਾਦੀ ਏਕ ਬੂਝੈ ਏਕ ਸਮਾਹੇ ਸਮਾਈ ਸੁਹੀ ਮਹੱਲਾ ਚੌਥਾ ਕਰ ਦੂਜਾ ਇਕਿਓਂਕਾਰੀ ਸਤਿਗੁਰ ਪ੍ਰਸ਼ਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰਿ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰੀ ਸਾਂਤ ਵਸਾਈ ਤਿਸ਼ਨਾ ਅਗਨ ਬੁਝੇ ਖਿਨ ਅੰਤਰੇ ਗੁਰ ਮਿਲਿਆ ਸਭ ਭੁੱਖ ਜਗਵਾਈ ਰਹੋ ਹਰ ਗੁਣ ਗਾਵਾਂ ਜੀਵਾਂ ਮੇਰੇ ਮਾਈ ਸਤਿਗੁਰ ਦਿਆਲ ਗੁਣ ਨਾਮ ਦਰੜਾਈ ਹਉ ਹਰ ਪ੍ਰਭੀ ਪਿਆਰਾ ਢੂੰਡ ਡੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਭਾਈ ਗੁਰੂ ਨਾਨਕ ਤੁਠਾ ਮੇਲੇ ਹਰ ਭਾਈ ਸੁਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹੋ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚ ਲੂਲਾ ਹੋਈ ਮਨਮੁਖ ਮੁਗਧ ਨਾਰੀ ਕੋਰਾ ਹੋਈ ਜੇ ਸਿਉ ਲੋਚੇ ਰੰਗ ਨਾ ਹੋਵੇ ਕੋਈ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕੇ ਹਰਸ ਹਰ ਰੰਗ ਸਮਾਵੀ ਸੁਹੀ ਮਹੱਲਾ ਚੌਥਾ ਜੀਵਾ ਹਰਸ ਰਹੇ ਅਕਾਈ ਗੁਰਮੁਖ ਪੀਵੇ ਸਹਿਜ ਸਮਾਏ ਹਰਸ ਜਨ ਚਾਖੇ ਜੇ ਭਾਈ ਤੋਂ ਕਤੇ ਅਨੰਤ ਸਦ ਲਭਾਈ ਰਹੋ ਗੁਰਮਤਰਾ ਚਾਖੇ ਉਰਧਾਰੀ ਹਰਸ ਰਾਤੀ ਰੰਗ ਮਰਾਰ ਮਨਮੁਖ ਹਰ ਰੰਗ ਰਸ ਚਾਖਿਆ ਨਾ ਜਾਈ ਹੋਮੇ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰਸ ਪਾਵੀ ਨਾਨਕ ਹਰਸ ਹਰ ਗੁਣ ਗਾਵੀ ਸੁਹੀ ਮਹੱਲਾ ਚੌਥਾ ਕਰ ਛੇਵਾਂ ਇੱਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਹੇ ਪੂਛੋ ਬਿਦਰਦਾਸੀ ਸੁੱਤੇ ਕ੍ਰਿਸ਼ਨ ਉਤਰਿਆ ਕਰ ਜਿਸ ਜਾਈ ਹਰੀ ਜੀ
ਹਰ ਕੀ ਅਕਤ ਕਥਾ ਸੁਨੋ ਜਨ ਭਾਈ, ਜਿਤ ਸਹਿਸਾ ਦੁਖ ਭੂਗ ਸਭ ਲੈ ਜਾਈ ਰਹੋ। ਰਵਿਦਾਸ ਚਮਾਰੂ ਸਤਤ ਕਰੀ, ਹਰੀ ਕੀਰਤ ਨਿਮਖੇ ਕਗਾਈ, ਪਥਿਤ ਜਾਤਿ ਉਤਮ ਭਇਆ, ਚਾਰ ਵਰਨ ਭਏ ਪਗ ਆਏ, ਨਾਮ ਦੀ ਉਪਰਿਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹੇ ਬਲਾਏ, ਖਤਰੇ ਬ੍ਰਾਹਮਣ ਪਿੱਠ ਦੇ, ਛੋਡੇ ਹਰ ਨਾਮ ਦਿਉ ਲਿਆ ਮੁਖ ਲਾਏ, ਜਿਤਨੇ ਭਗਤ ਹਾਰੀ ਸੇਵਕਾਂ, ਮੁਖ ਅੜਸਠ ਤੀਰਥ ਤਿੰਨ ਤਿਲਕ ਕਢਾਏ, ਜਾਂ ਨਾਨਕ ਤਿੰਨ ਕੋ ਅਨਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੁਹੀ ਮਹੱਲਾ ਚੌਥਾ, ਤਿੰਨੀ ਅੰਤਰ ਹਰ ਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ, ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਹਰ ਹਰ ਧਿਆਈ ਮਨ ਮੇਰੇ ਮਨ ਧਿਆਈ, ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹੋ। ਤੁਰ ਭਗਤ ਜਨਾ ਕੋ ਬਖਸ਼ਿਆ, ਹਰਿ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੋਕਾਰਾ, ਸੇ ਭਗਤ ਸੇ ਸੇਵਕਾਂ, ਜਿਨ ਹਰੇ ਨਾਮ ਪਿਆਰਾ, ਤਿਨ ਕੀ ਸੇਵਾ ਤੇ ਹਰ ਪਾਈਆ, ਸਿਰ ਨਿੰਦਕ ਕੇ ਪਵੇ ਛਾਰਾ, ਜਿਸ ਕਰ ਬਿਰਤੀ ਸੋਈ ਜਾਣੇ, ਜਗਤ ਗੁਰੂ ਨਾਨਕ ਪੂਛ ਕਰੋ ਬੇਚਾਰਾ, ਚੌ ਪੀੜੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਈ ਨਿਸਤਾਰਾ। ਸੁਹੀ ਮਹੱਲਾ ਚੌਥਾ, ਜਿੱਥੇ ਹਰ ਰਾਧਿਆ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿੱਧ ਲਿਆ ਨਾ ਜਾਈ, ਹਰ ਤਨ ਸੰਚੀ ਅਪਾਈ, ਜੋ ਹਲਤ ਪਲਤ ਹਰ ਹੋਈ ਸਿਖਾਈ ਰਹੋ। ਸਤ ਸੰਗਤੀ ਸੰਗ ਹਰ ਤਨ ਖੱਟੀਆ, ਹੋਰ ਤਾਂ ਪਾਏ ਹਰੀ ਤਨ ਕਿਤੇ ਨਾ ਪਾਈ, ਹਰ ਰਤਨੇ ਕਾ ਵਪਾਰੀਆ, ਹਰ ਰਤਨ ਤਨ ਵਿਹਾਜੇ, ਕੱਚੇ ਕੇ ਵਪਾਰੀਆ, ਵਾਕ ਹਰ ਤਨ ਲਿਆ ਨਾ ਜਾਈ, ਹਰ ਤਨ ਰਤਨ ਜਵੇਹਰ ਮਾਨਿਕ, ਹਰ ਤਨ ਨਾਲ ਅੰਮ੍ਰਿਤ ਵੇਲੇ, ਵਤੇ ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ, ਭਗਤੀ ਖਾਈ ਖਰਚ ਰਹੇ ਨਿਖੁੱਟੇ ਨਾਹੀ, ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ, ਹਰ ਤਨ ਨਿਰਪਉ ਸਦਾ ਸਦਾ ਅਸਤਰ ਹੈ, ਸਾਚਾਈ ਹਰੀ ਧਨ ਅਗਨੀ ਤਸਕਰੇ ਪਾਣੀਆ, ਜਮਦੂਤ ਕਿਸੇ ਕਾ ਗਵਾਇਆ ਨਾ ਜਾਏ, ਹਰ ਤਨ ਕੋ ਚੱਕਾ ਨੇੜ ਨਾ ਆਵੀ, ਜਮ ਜਗਾਤੀ ਡੰਡ ਨਾ ਲਗਾਈ, ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ, ਹਲਤੇ ਵਿੱਚ ਸਾਕਤ ਹੇਲੇ ਪਏ ਹੱਥੋਂ ਛੁੜਕ ਗਿਆ, ਆਗੇ ਹਲ ਪਲਤ ਸਾਕਤ ਹਰੀ ਦਰਗਾਹ ਢੋਈ ਨਾ ਪਾਈ, ਇਸ ਹਰੀ ਧਾਨੇ ਕਾ ਸਾਹ ਹਰ ਆਪ ਹੈ, ਸੰਤੋ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ, ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵੀ, ਜਾਂ ਨਾਨਕ ਹਰ ਸੋਜੀ ਪਾਈ। ਸੁਹੀ ਮਹੱਲਾ ਚੌਥਾ, ਜਿਸਨੂੰ ਹਰ ਸੁਪਰਸਨ ਹੋਈ, ਸੋ ਹਰ ਗੁਣਾ ਰਵੇ ਸੇ ਭਗਤੀ ਸੋ ਪਰਵਾਨ, ਜਿਸ ਕੀ ਮਹਿਮਾ ਕਿਆ ਵਰਨਿਆ, ਜਿਸ ਕੈ ਹਿਰਦੇ ਵਸਿਆ ਹਰ ਪੁਰਖ ਭਗਵਾਨ, ਗੋਬਿੰਦ ਗੁਣ ਗਾਈ ਆ ਜੀ ਲਾਏ ਸਤਿਗੁਰੂ ਨਾਲ ਧਿਆਨ ਰਹੋ। ਸੋ ਸਤਿਗੁਰੂ ਸਾਹ ਸੇਵਾ ਸਾਤੇ ਗੁਰੂ ਕੀ ਸਫਲ ਹੈ, ਜਿਸ ਤੇ ਪਾਈਆ ਪਰਮ ਨਿਦਾਨ, ਜੋ ਦੂਜੇ ਪਾਈ ਸਾਖਤ ਕਾਮਨਾ, ਅਰਥ ਦੁਰਗੰਧ ਸਰੇਵ ਦੇ ਸੋ ਨਿਫਲ ਸਾਬਾ ਗਿਆਨ, ਜਿਸਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂ ਪਵੇ, ਸੋ ਪਾਵੇ ਦਰਗਾਹ ਮਾਨ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗਮਾਨ, ਜੇਤਾ ਜੀ ਉਹ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜੇ ਹਾਥੋਂ ਕਰਾਏ ਤਿਹਾ ਹੋ ਕਰੀ ਵਖਿਆਨ। ਸੁਹੀ ਮਹੱਲਾ ਚੌਥਾ, ਕਰ ਸਤਮਾ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕਰੇ ਉੱਚ ਭਗਵਾਨਾ, ਮੈਂ ਹਰ ਹਰੇ ਨਾਮ ਤਰ ਸੋਈ, ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ ਰਹੋ, ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ,
ਮੈਂ ਤੁਦੇ ਆਗੇ ਅਰਦਾਸ, ਮੈਂ ਹੋਰ ਥਾਉਂ ਨਾਹੀਂ ਜਿਸ ਪੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੇ, ਬੱਕਰੀ ਸਿੰਘ ਇਕੱਤੇ ਥਾਂ ਰਾਖੇ, ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਪ ਭਰਮ ਪਉ ਦੂਰ ਕੀਜੇ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾਂ ਜਗਤਿਆਂ ਸਭ ਪੈਰੀ ਪਾਏ, ਸੁਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕਿਛੇ ਆਪੇ ਜਾਣੇ, ਕਿਆ ਤੁਧ ਪੈ ਆਖ ਸੁਣਾਈਐ, ਬੁਰਾ ਭਲਾ ਤੁਧੇ ਸਭ ਕਿਛ ਸੂਝੇ, ਜੇ ਹੱਕ ਕਰੇ ਤੇ ਹੱਕ ਉਹ ਪਾਈਐ, ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ, ਬੁਰਾ ਭਲਾ ਤੁਧ ਸਭ ਕਿਛ ਸੂਝੈ, ਤੁਧੇ ਪਾਵੀ ਤਿਵੇਂ ਬਜਾ ਬੁਲਾਵੇ ਰਹੋ, ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨਕ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨਮੁਖ ਧੰਦ ਪਟਾਈ, ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ, ਜੇ ਹਾ ਤੂੰ ਨਦਰ ਕਰੇ ਤੇ ਹਾ ਕੋ ਹੋਵੇ, ਬਿਨ ਨਦਰੇ ਨਾਹੀ ਕੋ ਪੇਖ, ਤੇਰੀ ਵਡਿਆਈ ਤੂੰ ਹੇ ਜਾਣੇ, ਸਭ ਤੁਧ ਨੂੰ ਨਿੱਤ ਤਿਆਈ, ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ, ਜਨ ਨਾਨਕ ਸੋ ਥਾਂ ਪਾਈ, ਸੁਹੀ ਮਹੱਲਾ ਚੌਥਾ, ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤਰ ਪਰਮ ਪਦ ਪਾਏ, ਮੇਰੇ ਰਾਮ ਹਰ ਜਨ ਅਰੋਗ ਪਏ, ਗੁਰ ਬਚਨੇ ਜਿਨ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ ਰਹੋ, ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ, ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨਚੇ ਤੇ ਵਪਰੇ, ਹਰ ਗੁਰਮੁਖ ਸੋਜੇ ਪਾਏ, ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸ਼ਾਦੀ ਕੋ ਵਿਰਲਾ ਸੂਟੀ, ਤਿਸ ਜਨ ਕੋ ਹਉ ਬਲਹਾਰੀ, ਜਿਨ ਸਿੱਚ ਸਾਜੀ ਸੋਈ ਹਰ ਜਾਣੇ, ਤਾਂ ਕਾਰੂਪ ਅਪਾਰੂ, ਨਾਨਕ ਆਪੇ ਵੇਖ ਹਰ ਬਿਗ ਸੈ, ਗੁਰਮੁਖ ਬ੍ਰਹਮ ਵਿਚਾਰੂ, ਸੁਹੀ ਮਹੱਲਾ ਚੌਥਾ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੇ ਜੇ ਕਰ ਸਕੀ ਐ, ਆਪਣਾ ਕੀਤਾ ਕਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀ ਐ, ਮੇਰੇ ਹਰ ਜਿਉ ਸਭ ਕੋ ਤੇਰੇ ਵਸ, ਅਸਾਂ ਜੋਰ ਨਹੀਂ ਜੇ ਕਿਸੇ ਕਰੇ ਹਮ ਸਾਕੇ, ਜਿਉਂ ਭਾਵੇ ਤਿਵੇਂ ਬਖਸ ਰਹੋ, ਸਭ ਜੀਉ ਪਿੰਡ ਦੀਆ ਤੁਦੇ ਆਪੇ ਕਾਰੇ ਲਾਇਆ, ਜੇ ਹੱਥ ਹੁਕਮ ਕਰੇ ਤੇ ਹੋ ਕੋ ਕਰਮ ਕਮਾਵੀ, ਜੇ ਹੱਥ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸਿੱਠ ਸਭ ਸਾਜੀ, ਕੋਈ ਸੇਵਾ ਕਰਿਓ ਜੋ ਕਿਸੇ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੂੰ ਬਜਾਵੇ, ਇੱਕ ਮਨਮੁਖ ਕਰੇ ਸੁਰੋਵੈ, ਹਰ ਕੀ ਵਡਿਆਈ ਹਉ ਆਖ ਨਾ ਸਾਕਾਂ, ਹਉ ਮੂਰਖ ਮੁਗਧ ਨਿਚਾਣ, ਜਾਂ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ, ਸਰਨਾਗਤ ਪਿਆ ਅਜਾਨ, ਰਾਗ ਸੁਹੀ ਮਹੱਲਾ ਪੰਜਵਾਂ, ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸ਼ਾਦੀ, ਬਾਜੀ ਗਰ ਜਸ ਬਾਜੀ ਪਾਈ, ਨਾਨਕ ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰੀ ਥਮਿਓ ਪਸਾਰਾਂ, ਜਬ ਏਕੇ ਏਕ ਓਂਕਾਰਾਂ, ਕਮ ਰੂਪ ਦਿਸ਼ਟਿਓ ਬਿਨਾਸਿਓ, ਕਤੇ ਗਾਇਓ ਕਤੇ ਆਇਓ ਰਹੋ, ਜਲ ਤੇ ਉੱਠੇ ਅਨਕ ਤਰੰਗਾ, ਕਣਕ ਪੁਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਓਂਕਾਰਾਂ, ਸਹਿਸ ਕਟਾਂ ਮੈਂ ਏਕ ਆਕਾਸ਼ਾਂ, ਕੱਟ ਫੂਟੇ ਤੇ ਉਹੀ ਪ੍ਰਕਾਸ਼, ਪਰਮ ਲੋਭ ਮੋਹ ਮਾਇਆ ਵਿਕਾਰੀ, ਪਰਮ ਛੂਟੇ ਤੇ ਏਕ ਓਂਕਾਰ, ਉਹ ਬਨਾਸੇ ਬਿਨਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰਪੂਰੇ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ, ਸੁਹੀ ਮਹੱਲਾ ਪੰਜਵਾਂ, ਕੀਤਾ ਲੋੜੇ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਏ, ਜੋ ਜਨ ਸੇਵੇ ਤਿਸ ਪੂਰਨ ਕਾਜ, ਦਸ ਆਪਣੇ ਕੀ ਰਾਖੋ ਲਾਜ, ਤੇਰੀ ਸਰਨ ਪੂਰਨ ਦਿਆਲਾ,
तुझ बिन कमन करे पित पाला रहो जल थल महल रहा भरपूर निकट वसै नाही प्रभ दूर लोक पते आरे कछू न पाई साज लगे ता होमे जाइए जिसके लाए लाए

ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਡ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖ

ਬੇਟੇ ਇਰਵਨ ਸਿੰਘ ਦੇ ਕੰਘੇ ਦੀ ਰਸਮ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਆਪ ਜੀ ਦੇ ਸਹਿਜ ਕਿਰਪਾ ਸਦਕਾ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੋਦ ਵਿੱਚ ਬੈਠਦਿਆਂ ਬਿੰਦ ਭੁੱਲਾਂ ਚੁੱਕਾਂ ਹੋ ਗਈਆਂ। ਜਾਨ ਬੱਚੇ ਸਮਝ ਕੇ ਮੁਆਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ, ਬੇਟੇ ਇਰਵਨ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ,

ਪਰਿਵਾਰ ਵੱਲੋਂ ਸਹਿਜ ਦੇ ਪਾਠ ਭੋਗ ਪਾਏ ਉਪਰੰਤ ਕੀਰਤਨ ਹੋਇਆ, ਸੋ ਆਪ ਸਾਰੀ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨਾਲ ਸਾਰਿਆਂ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿ ਸੁਖ ਆਨੰਦ ਘਨੇਰੇ ਹੋਮੇ ਬਿਨਸੀ ਡਕਾਠੇ ਸਭੇ ਮਦ ਸਪਤ ਹੂੰ ਬਾਰ ਰੋਗ ਦੋਗ ਨਾ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਅਰਪਿਤ ਮਨੇ ਸਦਾਰੋ

ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲ ਪੇ ਛੁੱਟੇ ਨਾਲ ਪੌੜੀ ਆਪੇ ਤਤ ਰਚਾਨ ਕਾਸ਼ਪ ਧਾਲਾ ਹੁਕਮੈ ਧਰਤੀ ਸਾਜਨ ਸੱਚੀ ਧਰਮ।

ਵਾਲਾ ਸੁਖ ਮਹੱਲਾ ਤੀਜਾ ਸੋਭਤਾ ਸੁਹਾਗਣੀ ਜਾ ਮੰਨ ਲੈ ਸੱਚ ਨਾਉ ਸਤਿਗੁਰੇ ਆਪਣਾ ਸਤਿਗੁਰੇ ਆਪਣਾ ਮੋਨ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਓ ਐਸਾ ਸਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੀ ਐਨਸ ਲਾਗੇ ਪਹੋ ਨਾਨਕ ਸਵਾਗਤ ਆ ਕਿਆ ਚਿਹਨ ਅੰਦਰ ਸੱਚ ਮੁੱਖ

ਜੋਤਿ ਸ ਭਾਵੇ ਸੋ ਥਿਆ ਸਭ ਚੱਲੇ ਰਹਿ ਜਾਇ ਸਲੋਕ ਮਹਲਾ ਤੀਜਾ ਸੂਹੇ ਵੈਸ ਕਹ ਕੁਮਲ ਕੁਲਖਣੀ ਸੋ ਪ੍ਰਭ ਛੋੜ ਪਰ ਪੁਰਖ ਤਹੇ ਪਿਆਰ ਉਸ ਸੀ ਨ ਸੰਜਮ ਸਦਾ ਝੂਠ ਬੋਲੇ ਮਨ।

ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਪਤ ਭਗਤ ਖਜਾਨਾ ਬਸਣ ਹਰ ਨਾਮ ਨਿਧਾਨ ਸਲੋਕ ਮਹਲਾ ਤੀਜਾ ਸਲੋਕ ਮਹਲਾ ਤੀਜਾ ਸੁਹੇ ਸੁਭਾਵੇ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੇ ਵੈਸ ਫਿਰ ਕਿਨ ਨਾ ਪਾਇਓ ਮਨਮੁਖ ਦੱਜ ਗਈ ਮਨਮੁਖ ਦੱਜ ਮਈ ਗੁਬਾਰ ਸਤਿਗੁਰ ਮਿਲੇ

ਸੁਹਾਵੀ ਸੋਹਣੀ ਜਸ ਕਰ ਸਹਿਜ ਪਤਾਰ ਨਾਨਕ ਸਾਤਨ ਰਾਵੇ ਰਾਵੇ ਰਾਮ ਨਹਾਰ ਪੌੜੀ ਮੋਹ ਕੂੜ ਕੁਟੰਬੈ ਮਨ ਮੁਗਧ ਰਤਾ ਹਉਮੈ ਮੇਰਾ ਕਰ ਹੋਏ ਕ ਸਾਥ ਨਾ ਲਿਤਾ ਜਿਸ ਉੱਪਰ ਜਮ ਕਾਰਨ ਸੁਜੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨ ਆਵੇ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਜਿਹਾ ਤੁਰ ਲਿਖ ਪਾਇ ਨ ਸੇ ਕਰਮ ਕਮਿਤਾ ਸੋਕ ਮਹਲਾ ਤੀਜਾ ਸਤਿਆ ਨ ਆਖੇ ਜੇ ਪੜਿਆ ਲੱਗ ਜਲਹਨ ਨਾਨਕ ਸਤਿਆ ਜਾਣੀਅਨ ਦੇ ਬਿਰੇ ਚੋਟ ਮਰਨ ਮਹਲਾ ਤੀਜਾ ਪੀ ਸੋ ਸਤਿਆ ਜਾਣੀਅਨ ਸੀ ਸੰਤੋਖ ਰਹਨ ਸਿਮ ਸਾਹੀ ਆਪਣਾ ਨਿਤ ਉੱਠ ਸੰਭਾਲਿਨ ਮਹਲਾ ਤੀਜਾ ਕੰਤਾ ਨਾਲ ਮੇਲੀਆਂ ਸਿਤੀ ਅੱਗ ਜੋ ਲਹਾਏ ਜੇ ਜਾਣੇ ਪਿਰ ਆਪਣਾ ਤਨ ਦੁੱਖ ਸੁਹਾਏ

ਕਰੀ ਤੁਧ ਦੁੱਖ ਸੁੱਖ ਨਾਲ ਉਪਾਇਨ ਲੇਖ ਕਰਤੇ ਲਿਖਿਆ ਨਾਵੇ ਜੇਬ ਹੋ ਦਾਤ ਨਹੀਂ ਤਿਸ ਰੂਪ ਨਾ ਲਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰਕੇ ਪਰਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨਮ ਮਿਲੇ

ਦੂਜਾ ਰਾਤ ਕਾਰਨ ਧਨ ਸੰਚੀਏ ਪਲਕ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ ਮਹਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੇ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਮਹਲਾ ਦੂਜਾ

ਪਰਾਲ ਪਿੱਛੇ ਹੱਥ ਨ ਅੰਮ੍ਰਿਤ ਤਿਤਨ ਹੁੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗੰਤ ਨ ਆਵੀ ਕਿਤੇ ਲੈ ਸਮ ਜੈ ਬਖਸੇ ਤਾਂ ਥੱਕਾ ਨਹੀਂ ਪੌੜੀ ਸੱਚਾ ਅਮਲ ਚਲੈ ਨੂੰ ਕਰ ਸੱਚ ਫੁਰਮਾਨ ਸਦਾ ਨਿਚਲ ਰਵ ਰਹਿਆ ਸੋ ਪੁਰਖ ਸੁਜਾਨ

ਇੱਕ ਦੂਜੇ ਪਾਏ ਖਵਾਈਆਂ ਹੋਮੇ ਵਿੱਚ ਵਿਆਪੇ ਇਹ ਮਾਨਸ ਜਨ ਦੁਲਾਬ ਸਾਹਿਬ ਮਨਮੁਖ ਸੰਤਾਪੇ ਜਸਿਆ ਬੁਝਾਏ ਸੁਭ ਸੀ ਜਸ ਸਤਿਗੁਰੂ ਥਾਪੇ ਸਭ ਜਗ ਖੇਲ ਸਭ ਜਗ ਖੇਲ ਰਚਾਇਨ ਸਭ ਅਤੇ ਆਪੇ ਸੁਖ ਮਹੱਲਾ ਪਹਿਲਾ।

ਗੁਰ ਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਹਾਏ। ਸਲੋਕ ਮਹੱਲਾ ਪਹਿਲਾ। ਕਾਇਆ ਕੁਮਲ ਫਲ ਗੁਣ, ਕਾਇਆ ਕੁਮਲ ਫੁੱਲ ਗੁਣ, ਨਾਨਕ ਗੁਪ ਸਮਾਲ, ਇੰਨੀ ਫੁੱਲੀ ਰੌ ਕਰੇ ਅਵਰ ਕੇ ਚੁਣੀਏ ਡਾਲ। ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ, ਸੇ ਐਨ ਸਿਖਰੈ ਜਲੰਤ ਪੌੜੀ, ਆਪੇ ਬਖਸੇ ਦਇਆ ਕਰ। ਗੁਰ ਸਤਿਗੁਰ ਬਚਨੀ।

ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੇ ਨਾ ਮੌਲਿਓ ਕੋਈ ਮਹੱਲਾ ਦੂਜਾ ਪਹਿਲ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾਲਾਹੀਏ ਜੇ ਸਭ ਸਹਿ ਦੇ ਆਧਾਰ

ਚੱਖ ਛੋਡੀ ਸਹਿਸਾ ਨਹੀਂ ਕੋਏ ਬਾਪ ਤਿਸੇ ਬੇਜਾਤ ਨਾ ਹੋਏ ਏਕੀ ਕੋ ਨਾਹੀ ਪਾਉ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕਰ ਹੈ ਮਨ ਸਾਚੇ ਧਾਰਿਆ ਅਵਰ ਨ ਸੂਝੇ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸ ਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਰੰਗ ਹਰ ਕੇ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੂਲੇ ਬੌਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਆ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬੁਝਾਈ ਰਹਾਓ ਮੇਰਾ ਭਰਾ ਬਿਸਰੇ ਹਉ ਮਰੋ ਮਰੋ ਦੁਖਾਲੀ ਸਾਸ ਗਿਰਾਸ ਜਪੂ ਆਪਣੇ ਹਰ ਆਪਣੇ ਹਰ ਪਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਵਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਐ ਗੁਰ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੋ ਮੈਂ ਮੇਟ ਚਲੇ ਗੁਰ ਸ਼ਬਦ ਸਮਾਏ।

ਤਿਵੇ ਕੋਈ ਚੱਲ ਜਿਉ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕੰਮ ਇੱਕ ਨਾ ਘਰ ਮਹਿ ਦੇ ਵਡਿਆਈ ਇੱਕ ਭਰਮ ਪਵੈ ਅਭਿਮਾਨਾ ਬਿਲਾ

ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀ ਹੋ ਜਾਣੇ ਤਿਸ ਅੰਤਰ ਰਵੇ ਹਰਿਨਾਮਾ ਰਹਾਉ। ਚਹੁ ਜੁਗਾ ਕਾ ਹੁਣ ਨਵੇੜਾ ਨਰ ਮਨੁੱਖਾ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ ਕਲ ਮਹਿ ਕੀਰਤ

ਪੂਰੇ ਗੁਰ ਤੇ ਵਡਿਆਈ ਪਾਈ ਚਿੰਤਨਾ ਬਸਿਆ ਮਨ ਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ ਅੰਧਨ ਅੰਧ ਹੋਵੇ ਮਨ ਮੇਰੇ ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨ ਕੋ

ਜਿਉ ਨਟੂਆ ਤੰਤ ਬਜਾਏ ਤੰਤੀ ਤਿਉ ਬਾਜਹ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੇ ਹਰ ਬਸਨਾ ਰਹਾਓ। ਮਾਇਆ ਗ੍ਰਸਤ ਭਰਮਤ ਹੈ ਪ੍ਰਾਣੀ, ਰਖ ਲੇ ਵੋ ਜਨ ਆਪਣਾ, ਜਿਉ ਪ੍ਰਹਿਲਾਦ ਹਰਨਾਕਸ ਗ੍ਰਸਿਓ ਹਰ ਰਾਖੇ।

ਮੁਗਧ ਗਿਆਨ ਮਤੀ ਸਰਣਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੈ ਬਹੁ ਮੇਰੇ ਠਾਕੁਰ ਹਮ ਪਾਥਰ ਹੀ ਨਾ ਕਰਮਾ ਮੇਰੇ ਮਨ ਭਜ ਰਾਮ ਨਾਮੈ ਰਾਮਾ ਗੁਰਮਤ ਹਾਰਾ ਸਪਾਈਏ ਹੋਰ ਤਿਆਗੋ ਨੇਹ ਫਲ ਕਾਮਾ ਰਹਾਓ ਹਰ ਜਨ ਸੇਵਕ ਸੇ ਹਰ

ਉਤਰੈ ਜਿਉ ਕਾ ਜਿਉ ਸੰਗ ਕਾਸ਼ਟ ਲੋਹ ਤਰਾ ਸਾਕਟ ਨਰ ਹੋਛੀ ਮਤ ਮਧਮ ਜਿਨ ਹਰ ਹਰ ਨੇ ਸੇਵ ਨ ਕਰਾ ਤੇ ਨਰ ਭਾਗਹੀਨ ਦੁਹਚਾਰੀ ਉਹ ਜਨਮ ਮੂਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰ ਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਪ ਉਹ ਸੰਤ ਮਿਲੋ ਮਿਰ ਭਾਈ ਮਿਲ ਹਰ ਹਰ ਕਥਾ ਕਰਹੋ ਹਰ ਹਰ ਨਾਮ ਬੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰਹੋ ਮੇਰੇ ਮਨ ਹਰ ਗੁਣ ਹਰ ਉੱਚ ਰਹੋ ਮਸਤਕ ਲਿਖਤ

ਪ੍ਰਿਆ ਇਹ ਨਿਸ਼ਾਨੀ ਸੁਣੋ ਤੁਮ ਭਾਈ, ਜਿਉ ਕਾਲਰ ਪੀਤ ਗਿਰੀਏ ਰਾਓ। ਜੋ ਦੇਖੇ ਚਿਤ ਤੋਂ ਨਿੰਦ ਕੁਮਾਹੇ, ਪਲੋ ਦੇਖ ਦੁੱਖ ਭਰੀਐ, ਹਾਟ ਪੈਰ ਚਿਤਵੈ ਨਹੀਂ ਪਹੁੰਚੇ, ਬੁਰਾ

ਦੇਖਤ ਸੁਣਤ ਸਦਾ ਸੰਗ ਹਰੇ ਰਹੋ ਕਾਚ ਬਿਹਾਜਨ ਕੰਚਨ ਛਾੜਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮੈਲ ਪਟਾਏ ਜਰਾ ਅੰਡਕੂਪ ਮੈਂ ਪਰਿਓ ਪ੍ਰਾਣੀ ਪਰਮ ਕੁਮਾਰ ਮੋਏ ਬੰਨ ਪਰੈ ਕਹੋ ਨਾਨਕ ਪ੍ਰਭ ਉਤ ਦਿਆਰਾ ਗੁਰੂ ਪੇਟੇ ਕਾਢੇ ਬਹ ਫਰੇ ਬਿਲਾਵਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚਿਨਾ ਪਏ ਆਨੰਦਾ ਮਿਟੇ ਅੰਦੇਸੇ ਸਰਬ ਸੁਖ ਮੋਹ ਕੋ ਗੁਰ ਦੀਨਾ ਰਹੋ ਸਿਆਣਪ ਤੇ ਸਭ ਪਈ ਸਿਆਣਪ ਮੇਰਾ ਦਾਨਾ ਬੀਨਾ

ਜਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਤਾਂ ਕਿ ਸਰਨ ਪਰਿਓ ਨਾਨਕ ਦਾਸ ਜਾਂ ਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀ ਹੈ ਪ੍ਰਭ ਨਾਮ ਜਰਾ ਮਰਾ ਕਛ ਦੁਖ ਨਾ ਵਿਆਪੇ ਅਗੈ ਦਰਗੈ ਪੂਰਨ ਕਾਮ ਰਹੋ ਆਪ ਤਿਆਗ ਭਰੀਏ ਨਿਤ ਸਰਣੀ ਗੁਰ ਤੇ ਪਾਈਏ ਇਹੋ ਨਿਦਾਨ ਜਨਮ ਮਰਨ ਕੀ ਕੱਟੀਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ

ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ ਮਨ ਤਰਿ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹੋ ਕੁਲ ਸਮੂਹ ਉਦਰੇ ਖਿਰ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅਣਦ ਸੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਝ ਟਪਾਏ ਭਵ ਸਾਗਰ ਪਾਰ ਪਰਾਹੀ ਸੰਤ ਸੇਵਾ ਭਗਤ ਹਰ ਤਾਂ ਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾਂ ਧੀਰੋ ਦੇਖ ਤੁਮਾਰੀ ਰੰਗਾ ਤੁਹੀ

ਚੰਗਾ ਕਬੂਲਾ ਬਿਸਹੀਏ ਮੋਰੇ ਤੇ ਨਾਨਕ ਦਾਸ ਇਹੀ ਦਨ ਮੰਗਾ ਬਿਲਾਵਲ ਮਹੱਲਾ ਪੰਜਾ ਅਛਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰੱਖੋ ਹਰਿ ਆਗੇ ਸਰਬ ਜੀਆਂ ਕਾ ਹੈ ਪ੍ਰਤਪਾਰ ਰਹੁ ਸਰਣ ਸਮਰਥ ਅਕਥ ਸੁਖਦਾਤਾ ਕਿਰਪਾ ਸਿੰਧ ਬੜੋ ਦਿਆਲ ਕੰਟ ਲਾਏ ਰਾਖੇ ਆਪਣੇ ਕੋ ਤਿਸ ਨੋ ਲੱਗੇ ਨਾ ਤਾਤੀ ਬਾਲ ਦਾਮੋਦਰ ਦਿਆਲ ਸੁਆਮੀ ਸਰਬਤ ਸੰਜਨਾ ਤਨਮਾਲ ਨਾਨਕ ਜਾਚਕ ਦਰਸ

ਭਜੋ ਜਗਦੀਸ਼ੇ ਇਹੋ ਪਦਾਰ ਸਬਦ ਪਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਲਵਲੋਹ ਪਹਿਲਵਾ ਸੁਲਹੀ ਤੇ ਨਾਰਾਇਣ ਰਾਗ ਸੁਲੀ ਕਹਾ ਹੱਥ ਕਹੀ ਨਾ ਪਹੁੰਚੇ ਸੁਲੀ ਹੋਏ ਹੈ ਮਾਬੂਆ ਨਾ ਪਾਕ ਰਹੋ ਕਾਢ ਕੁਟਾਰ ਖਸਮ ਸਿਰ ਕਾਟਿਆ ਖਿਲ ਮੈਂ ਹੋਈ ਗਿਆ ਹੈ ਖਾਕ ਮਨ ਲਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨਾ ਰਹਿਓ ਸੋ ਛੋਟ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀ ਨੋ ਪੂਰਣ ਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹੋ ਆਦ ਮਦ ਪ੍ਰਭ ਅੰਤ ਸਵਾਮੀ ਆਪਣਾ ਧਾਟ ਬਣਾਇਓ ਆਪ ਆਪਣੇ ਸੇਵ ਕੀ ਆਪੇ ਰਾਖੇ ਪ੍ਰਭ ਮੇਰੇ ਕੋ ਵੰਡ ਪ੍ਰਤਾਪ ਆਦ ਬ੍ਰਹਮ ਪਰਮੇਸ਼ਵਰ ਸਤਿਗੁਰ ਵਸ ਕੀ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ

ਨਾਨਕ ਦੀ ਜੇ ਦਾਨ ਬਿਲਾਵਲ ਮਹੱਲਾ ਪੰਜਵਾਂ ਰੱਖ ਲਈਏ ਸਤਿਗੁਰ ਕੇ ਸਰਣ ਜੈ ਜੈਕਾਰ ਵਾ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹੋ ਬਿਸੰਭਵਰ ਪੂਰਨ ਸੁਖਦਾਤਾ ਸਗਲ ਸਮੱਗਰੀ ਪੋਖਣ ਭਰਵਣ ਤਾਣ ਤਰੰਤਰ ਸਭ ਨਿਰੰਤਰ ਬਲ ਬਲ ਜਾਈ ਹਰ ਕੇ ਚਰਣ ਜਿਆ ਜੁਗਤ ਵਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਣ ਕਰਣ ਆਦ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਡੁਕਦੇ ਘਰ ਅੱਠਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਕੇ ਤੇਰਾ ਈਂਗੇ ਨਿਰਗੁਣ ਉਂਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਰਹੋ ਨਗਰ ਮੈਂ ਆਪ ਬਹੁਰ

ਰੱਖੇ ਹਾਥ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਉਂ ਸਰਮ ਸਗਲੇ ਲਾਤ ਨਿਧ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਣ ਸਗਲ ਕਾਥ ਬਿਲਾਵਲ ਮਹੱਲਾ ਪੰਜਵਾਂ।

ਮੰਗੇ ਪਾਚੇ ਕੁਸ਼ਲ ਬਹਿਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਾਇਆ ਲਓ ਮਨ ਤਨ ਰਵ ਰਿਹਾ ਹਰ ਪ੍ਰੀਤੋਂ ਦੁੱਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ ਸਭ ਹੋਈ ਖਿਆ ਗੁਣ ਅਗੁਣ ਪ੍ਰਭ ਕਛੋ ਨਾ ਵਿਚਾਰਿਓ ਹਰ ਕਿਰਪਾ ਆਪਣਾ ਕਰ ਲਿਆ ਅਤਲ ਬੜਾਈ ਅਚੁਤ ਅਪਣਾ ਸੀ ਨਾਨਕ ਉਤਰੇ ਹਰ ਕੀ ਜਯਾ ਬਿਲਾਵਲ ਮਹੱਲਾ ਪੰਜਾ ਬਿਨ ਵੈ ਭਗਤੀ ਤਰਨ ਕੈਸੈ ਕਰੋ ਅਨਗਰੋ ਪਤਤ ਉਦਾਹਰਣ ਰਾਖ ਸੁਆਮੀ ਆਪ ਪੁਰਸੇ ਰਹੁ ਸਿਮਰ ਨਹੀਂ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸਵਰ ਜੈਸੇ ਔਜ ਵਿਹਾਵਟ ਅਡਕ ਮੁਹਾਵਤ ਪਾਪ ਕਮਾਵਟ ਬੁੜੇ ਐਸੇ ਸਣ ਦੁੱਖ ਭੰਜਣ ਪੁਰਖ ਨਿਰੰਜਣ ਸਾਧੂ ਸੰਗਤ ਰਵਣ ਜੈਸੇ ਕੇਸੋ ਕਲੇਸ਼ ਨਾਸ਼ ਅਗ ਖੰਡਨ ਨਾਨਕ ਜੀਵਤ ਦਰਸ ਦਿਥੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਕਰਨ ਇੱਕ ਓਂਕਾਰ ਸਤਿਗੁਰ

ਪ੍ਰਹਿ ਕਹਾਣੀ ਮੋਹਨ ਲਾਲਣ ਪਾਇਓ ਰੀ ਰਹੋ ਦੂਜਾ ਬਿਲਾਵਲ ਮਹੱਲਾ ਪੰਜਾ ਮੋਰੀ ਅਹਿੰਗੁਜਾ ਹੇ ਦਰਸ਼ਨ ਪਾਵੋ ਦੇ ਰਾਚੋ ਨਾਥੀ ਸਹਾਈ ਸੰਤਣਾ ਅਬ ਚਰਣ ਗਹੀ ਰਹੋ ਆਹੇ ਮਨ ਅਵਰਣ ਭਾਵੇ ਚਰਣਾ ਵੈ ਚਰਣਾ ਵੇ ਉਲਝਿਓ ਅਲ ਮਕਰੰਦ ਕਮਲ ਜੋ ਅਨ ਰਸ ਨਹੀਂ ਚਾਹੇ ਏਕ ਹਰ ਲਾਹੇ ਅੰਤੇ ਟੂਟੀਏ ਰਿਖੇ ਤੇ ਝੂਟੀਏ ਮਨ ਹਰ ਰਸ ਘੁੱਟੀਏ ਸੰਗ ਸਾਡੂ ਉਲਟੀਏ ਅਨ ਨਾਹੀ ਰੇ ਨਾਨਕ ਪ੍ਰੀ ਚਰਣ ਚਰਣ ਹੇ ਰਾਗ ਬਿਲਾਵਲ ਮਹੱਲਾ ਨਵਾਂ ਦੁਪਦੇ ਇੱਕ ਓਂਕਾਰ ਸਤ ਗੁਰ ਪ੍ਰਸਾਦ ਦੁੱਖ ਹਰਤਾ ਹਰਣਾ ਪਜਾਨੋ ਅਜਾ ਮਲਗਨ ਕਾਜਾ ਸਿਮਰਤ ਮੁਕਤ ਪੈ ਜੀ ਜਾਨੋ ਰਹਾਓ ਗਜ ਕੇ ਤਰਾਸ ਮੀਟੀ ਛਿਣੂ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿ ਸੁਣ ਤੂ ਬਾਰਕ ਭਜਨ ਮਾਹੀ ਲਪਟਾਨੋ ਅਚਲ ਅਮਨ ਨਿਰਭੈ ਪਦ ਪਾਇਓ ਜਾਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤੈ ਤੋਂ ਮਾਨੋ ਬਿਲਾਵਲ ਮਹੱਲਾ ਨੋਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਹੰਸੈ ਸਨ ਹੈ ਚੁੱਕੈ ਗੁਰ ਇਹੋ ਭੇਦ ਬਤਾਵੈ ਰੋਕਾ ਪਿਓ ਤੀਰਥ ਮਤ ਕੀਏ ਰਾਮ ਸਰਣ ਨਹੀਂ ਆਵੈ ਜੋਗ ਜਗ ਨਿਹਪਲ ਤੈ ਮਾਨਿਓ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਓ ਨਾਨਕ ਏ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ।

ਭਗਤ ਕਰਾਈ ਗੁਰਮੁਖ ਅਪੇ ਦੇ ਵਡਿਆਈ ਅੰਧਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਚਲ ਕਛੋਤ ਬੇਟ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੇ ਵੇਖਿਆ ਜੋਤ ਸਾਸ਼ਵਤ ਨਾਮ ਦਿਲਾ ਮੰਗ ਗੁਰਮੁਖ ਸ਼ਾਂਤ ਉਤਮ ਕਰਾ ਮੰਗ ਮਾਨਮੁਖ ਜੋਨੀ ਦੁੱਖ ਸਹਾ ਮੰਗ ਬੰਧਨ ਟੁੱਟੇ ਇੱਕ ਨਾਮ ਵਸਾ ਮੰਗ ਮੰਨੇ ਨਾਮ ਸੱਚ ਸੱਚੀ ਪਥ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖੋ ਭਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਿਆ ਮਨਸਾ ਕਰੇ ਮਨ ਪੁੰਨ ਪਾਪ ਉਚਰੇ ਮਾਇਆ ਮਨ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਤਨ ਕਲਤ ਸਭ ਦੋਖ ਅਭਿਆਮਾਨਾ ਬੇ ਨਾਵੇ ਕਿਸ ਸੰਗ ਨਾ ਜਾਣਾ ਰਹੋ ਕੀਚੇ ਰਸ ਭੋਗ ਖੁਸ਼ੀ

ਸਾਚੇ ਸਾਚ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀਆਂ ਕਰ ਦਸੂਆ ਇੱਕ ਓਂਕਾਰ ਸੱਚ ਗੁਰ ਪ੍ਰਸਾਦ ਜਗ ਕਉਆ ਮੁੱਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ

ਕੀਏ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚਲਾਏ ਵੈ ਨਾਮੀ ਸਾਚਾ ਨਾਮ ਸਾਚੇ ਸਭ ਜਾਣੇ ਆਪੇ ਆ ਮਿਲੇ ਚੂਕੇ ਅਭਿਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਣੇ ਸਤਿਗੁਰ ਸੇਵੀਏ ਦੂਜੇ ਦੁਰਮਤ ਜਾਈ ਅਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਹੀ ਤਤ ਗੁਰ ਮਿਲਿਆ।

ਜਾਏ ਵਾਜੇ ਜਿਤ ਪਾਵੇ ਟਿਟ ਰਾਏ।

ਨੇ ਦਵਈਆ ਮਨ ਬੁੱਧ ਅਰਪ ਤਰੋ ਗੁਰਿਆ ਗਏ ਗੁਰ ਪ੍ਰਸ਼ਾਦੀ ਮੈਂ ਅਕਥ ਕਥਈਆ ਮਨ ਮੁਖ ਮਾਇਆ ਮੋਹ ਵਿਆਪੇ ਇਹ ਮਨ ਤਸਰਾ ਜਲ ਤੁਤ ਕਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਵਜਈਆ ਇਹ ਮਨ ਨਾਚੇ ਸਤਿਗੁਰ ਆਗੈ ਅਨੰਦ ਸ਼ਬਦ ਤੁਨ

ਬਨਚਈਆ ਮਨ ਤਨ ਕਾਟ ਦੇ ਗੁਰਿਆ ਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣਸ ਦੇਸਾ ਦੇਹ ਪ੍ਰਭ ਕੇਰਾ ਰਿਧ ਅੰਤਰ ਮਨ ਤਨ ਮੀਠ ਲਗਈਆ ਮਸਤ ਕਾਟ ਦਿਓ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਬਲਈਆ ਚਲ ਚਲ ਸਖੀ ਹਮ ਪਰ ਬਰਬੋਧੋ ਗੁਣ ਕਾਮਣ ਕਰ ਹਰ ਪ੍ਰਭ ਲਈਆ

ਪਾਈਆ, ਗੁਰੂ ਜਨਮ ਭਗਤ ਕਰ ਆਏ, ਗੁਰ ਹਰ ਹਰ ਹਰ ਹਰ ਭਗਤ ਜਮਈਆ, ਭਗਤ ਭਗਤ ਕਰਤੇ ਹਰ ਪਾਇਆ, ਜਾਂ ਹਰ

ਨੈਣ ਸੁਣ ਮੋਹੇ ਅਨਹਤ ਬੈਣ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਆਲ ਹਰ ਨਿਗਮ ਲਹੇ ਨਾ ਭੇਵ ਨਿਤ ਕਰੈ ਮੁਨ ਜਨ ਸੇਵ ਜੋਕ ਦੀਨ ਦਰਦ ਨਿਵਾਰ ਜਾ ਕੇ ਮਹਾਂ ਬਿਖੜੀ ਕਰ ਤਾਂ ਕੇ ਮਿਤ ਨਾ ਜਾਣੈ ਕੋਏ ਜਲ ਦਲ ਮਈ ਅਲ ਸੋਏ

ਹਰ ਬਿਨਾ ਕਟ ਹੈ ਸਮਾਏ ਗਏ ਓਟ ਚਿਤਵੀ ਨਾਥ ਨਾਨਕਾ ਦੇ ਰਖਤ ਹਰ ਗੁਣ ਨਿਦੇ ਗੋਪਾਲ ਸਰਵ ਘੱਟ ਪ੍ਰਤਪਾਲ ਮਨ ਪ੍ਰੀ

ਕੋਈ ਨਾ ਮਿਟੇ ਤੇਰੇ ਲੇਖ ਸਤਿਸਾਧਕ ਜੇ ਕੋ ਕਹਿ ਕਹਾਏ ਭਰਮ ਭੁਲਾਵੈ ਜਾਏ ਸਤਿਗੁਰ ਸੇਵੈ ਸੋ ਜਨ ਬੂਝੈ।

ਤਿੱਤੀ ਵਾਰ ਸਾਹਿਬ ਵਿੱਚ ਹੇ ਗੁਰ ਸ਼ਬਦ ਦੇ ਚਲ ਸਦਾ ਸੱਚ ਸਮਾ ਹੈ ਤਿੱਤੀ ਵਾਰ ਤਾਜਾ ਸੱਚ ਰਾਤੇ ਬਿਨੋ ਸਭ ਪਰਮੇਕਾ ਚਹੇ ਮਨ ਮਖਮਰੇ ਹੇ ਮਾਰਾ ਬਗਤੀ ਜਾਹੇ ਇੱਕ ਨਾ ਚੇਤੇ ਦੂਜੇ ਲੋ ਬਾਹੇ ਅਚੇਤ ਪਿੰਡ

ਆਪਣੇ ਬਿਰਪਾਣੀਆਂ ਤਜ ਕੂੜ ਕਪਟ ਸੁਭਾ ਦੂਜਾ ਚਾਕਰੀ ਲੋਕਾੜੀਆਂ ਮੈਂ ਨਾਮ ਹਰ ਕਾ ਹਰ ਕੰਟੇ ਸਾ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸੱਚ ਮੰਗ।

ਉਹ ਸਭ ਦਸਮਾਇਆ ਭਗਵਾਏ ਤ੍ਰਿਪੁਣ ਸੋਜੀ ਸੂ ਜੈ ਰਹਿ ਅਤੀਤ ਪਰੰਪਰ ਰਾਤਾ ਸੱਚ ਮਾਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਏ ਨਾਨਕਾ ਵਰਤਾਰਿਆ ਮਹਿਲ ਬਲਾਇੜੇ ਭਗਤ ਸਨੇਹੀ ਰਾਮ ਗੁਰਮਤਿ ਮਨ ਰਹਿ

ਦ੍ਰਿਸ਼ਧਾਰੇ ਮਨ ਪਿਆਰੇ ਮਹਾਦੁਰਮਤ ਨਾਸੀ ਬਨਵੰਤ ਨਾਨਕ ਭਾਈ ਨਿਰਮਲ ਪ੍ਰਮਲ ਅਬਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ ਬ੍ਰਹਮ ਦੇ

ਨਮਨ ਨਵ ਤਨ ਨਾਹਬਾਲਾ ਕਮ ਰਸਨਾ ਗੁਣ ਭਾਣਾ ਮੇਰੀ ਸਹਿ ਸੋਈ ਦੇਖ ਮੋਈ ਸਗਲ ਸਹਸਾ ਦੁਕਾਰਾ ਨਨ ਭੈ ਮੇਰੀ ਆਸ ਪੂਰੀ ਮਿਲੇ।

ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵ ਨਾ ਹੋਵੇ, ਮਨੁ ਉਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵੇ, ਪਾਰ ਬ੍ਰਹਮ ਨਾ ਪਾਇਆ ਜਾਏ। ਮਨ ਹਟ ਕਰਮ ਗਮਾਵਣੇ, ਉਥਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋ ਆਪ ਗੁਆਏ। ਆਪੇ ਆਪ ਪਰ ਬ੍ਰਹਮ ਹੈ, ਪਰ ਬ੍ਰਹਮ ਵਸਿਆ ਮਨ ਆਏ, ਜਮਨ ਮਰਨਾ ਕਟਿਆ ਜੋਤੀ ਜੋਤ ਮਿਲਾਏ। ਮਹਲਾ ਤੀਜਾ।

ਟੰਗ ਤਾਰ ਹਰ ਸਭਨਾ ਕਹ ਕਸਮ ਸੋ ਭਗਤ ਜਨ ਚਿਤਕਾਰ ਦੁਰਪੜ ਕੋਈ ਨ ਸਕੈ ਸਭ ਝਾਕ ਝਕ ਪਗ ਝਾੜ ਸਲੋਕ ਮਾਲਾ ਤੀਜਾ।

ਸੁਖ ਪਾਈਏ ਗੁਰਪੁਰਾਨ ਉਪਦੇਸ਼ ਦੇ ਸਭ ਭੁੱਖ ਲੈ ਜਾਈਏ ਜਿਸ ਪੁਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹਲਾ ਤੀਜਾ ਸਤਿਗੁਰ ਦੇ ਖਾਲੀ ਕੋ ਨਹੀ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰੂ ਦਰਸ਼ਨ ਸਫਲ ਹੈ ਜਿਹਾ ਕੋਈ ਚੇਤਿਹਾ ਪਲ ਪਾਏ ਗੁਰ ਕੇ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨ ਭੁੱਖ ਗਵਾਏ ਹਰ ਰਸ ਭੀ ਸੰਤੋਖ ਹੋਵਾ ਸਚ ਵਸਿਆ ਮਨ ਆਏ ਸਚ ਧਿਆਏ ਅਮਰਾ ਪਦ ਪਾਇਆ ਅਨੰਦ ਸ਼ਬਦ ਬਜਾਏ।

ਸੇਜਨ ਸਫੇ ਨਾ ਕਿਸਾ ਦੇ ਸਪਾਏ ਮੱਲਾ ਤੀਜਾ ਗੁਰਸਿਖ ਦੇ ਹਰ ਪਾਈਐ ਜਾ ਕੋ ਨਦਰ ਕਰੇ ਮਾਂ ਰਸਤੇ ਦੇਵਤੇ ਪਾਏ ਸੱਚ ਭਗਤ ਜਿਸ ਦੇ ਹਮ ਮਾਰ ਮਿਲਾਏ ਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ

ਤ੍ਰਿਗ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚੇਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਦੁਲੇ ਜਨਮ ਮਰੈ ਫਿਰਿਆ ਵੈ ਜਾਏ ਕਰ ਸਿਧਨ ਹੋਵੇ ਅੰਦੁਗਿਆ ਪੁਛਤਾਏ ਜਿਸ ਕਰਮ ਹੋਵੇ ਤਾਂ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਮਰਤ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਮਹਲਾ ਤੀਜਾ ਆਸਾ ਮਨਸਾ ਜਗਮੋਣੀ ਜਨਮ ਹੋਇਆ ਸੰਸਾਰ ਸਭ ਕੁਝ

ਘਰ ਆਸਮ ਸਮਰ ਨਿਰਾਸ ਹੋਏ ਗੁਰਸ਼ਬਦ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਏ ਕੁੜਿਆ ਰਾਕੇ ਮੁੱਕ ਫਿਟਕੀਏ ਸਾਹਿਬ ਭਗਤ ਵਡਿਆਈ ਸਤ ਸਾਹਿਬ ਸੱਚਾ ਨਿਆਵ ਹੈ ਸਿਰ ਨਿੰਦਕ ਸਾਈ ਜੇ ਨਾਨਕ ਸੱਚ ਹਰਾ ਦਿਆ ਗੁਰਮੁਖ ਸੁਖ ਪਾਈ ਸਲੋਕ ਮਹਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵ ਸਿਰ ਉਪਵ ਹੈ ਨਾ ਪ੍ਰਾਪਤ ਹੋਏ ਅੰਦਰ ਸਿਧਲ ਸਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਕਾਣਾ ਭਰਨਾ ਨਾਨਕ ਨਾਇ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਈਐ ਗੁਣੇ ਨਿਧਾਨ ਸੁਖਦਾਰਾ ਸੁਖਦਾਤਾ ਤੇਰੇ ਮਨ ਵਸੈ ਹਮੇ ਜਾਇ ਅਭਿਮਾਨ ਹੈ ਨਾਨਕ ਪਾਈਏ ਅੰਮ੍ਰਿਤ ਗੁਣੇ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਰਾ ਜੇ ਖਾਨ ਉਮਰਾਵ ਸੁਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ

ਤੇ ਆਇਆ ਵਿਖਿਆ ਮਾਏ ਉਦਾਸ ਮੈਂ ਸ਼ਬਦ ਜਲਾਇਆ ਆਪ ਧਰਿਆ ਕੋਲੇ ਉਧਰੇ ਧਨ ਜਣੇ ਦੀ ਮਾਇਆ ਸਦ ਸਹਿ ਸੁਖ ਮਨ ਵਸਿਆ ਸੱਚੇ ਸੁਲ ਬੁਲਾਇਆ ਬ੍ਰਹਮ ਵਿਸ਼ਨ ਮਾਂ ਦੋ ਤ੍ਰੈ ਗੁਣ ਭੁੱਲੇ ਹਮੇ ਮੋਹ ਵਧਾਇਆ ਪੰਡਿਤ ਪੜ ਪੜ ਮੁਨੀ ਭੁੱਲੇ ਦੂਜੇ ਭਾਇ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨਾ ਪਾਇਆ ਮਨ ਮੁਕਤ ਗੁਰੇ ਸਦਾ ਬ੍ਰਹਮ ਭੁੱਲੇ ਤਿਨੇ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸੰਦੇ ਜੇ ਆਪੇ ਬਖਸ਼ ਮਿਲਾਇਆ ਮਹਲਾ ਤੀਜਾ ਨਾਨ ਸੋ ਸਾ ਲਾਹੀਐ ਜਿਸ ਸਾਬ ਕਿਛੁ ਹੋਏ ਤਿਸ ਸੁਰੇ ਵ ਪ੍ਰਾਣੀਓ ਤਿਸ ਬਿਨਾ ਵਰਨਾ ਕੋਏ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਤੇ ਦਿਵਾਲੀਏ ਜੁਗ ਮਾਹੇ ਓਏ ਮੰਗਦੇ ਫਿਰੇ ਸਭ ਜਗਤ ਬੈ ਕੋਈ ਮੋਹੇ ਥੁੱਕ ਨਾ ਤੈਨੂੰ ਗੋ ਪਾਹੇ ਪ੍ਰਾਇ ਬਕੀਲੀ ਕਰੇ ਆਪਣੀ ਪ੍ਰਤੀਤ ਕੋਵਨ ਹੈ ਸਰੂਪ ਆਪ ਲਖਾਏ ਜਿਸ

ਕਥਾ ਕੋਈ ਕਿਉ ਮੰਗ ਲੈ ਅਖੇ ਕੋਈ ਕਹੋ ਦਿਵਾਏ ਇਹੋ ਹਰ ਤਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ ਜਿਸ ਸਤਿਗੁਰ ਨਾਲ

0: ਨਾਨਕ ਜਨ ਕੀ ਮੰਗੇ ਰਵਾਲਾ,
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ,
0: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ,
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
0: ਪ੍ਰਭ ਕੋ ਸਿਮਰੇ ਤਿਨ ਨਿਰਮ

0: ਅਨੁਸਰਣੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗਵੇਦ ਪਾਏ
1: ਹਰ ਸਿਮਰਨ ਪਾਏ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀ ਚੌਂਕਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰ

0: ਨਾਨਕ ਮਾਇਆ ਰੰਗ ਤਿਖ ਨਾ ਬੁਝਾਵੇ
1: ਹਰ ਕਾ ਨਾਮ ਜਪਤ ਗਾਵੇ
0: ਜੈ ਮਾਰਗ ਏ ਜਾਤ ਅਕੇਲਾ
1: ਜੈ ਹਰ ਨਾਮ ਸੰਗੋਤ ਸਹੇਲਾ
0: ਐਸਾ ਨਾਮਨ ਸਦਾ ਧਿਆਈਏ
1: ਨਾਨਕ ਗੁਰਮੁਖ ਪਰਮ ਗਤ ਪਾਈਏ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਪਾਰ ਪਰਾਈ

0: ਹਰ ਨਾਮ ਜਪਤ ਕਰ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੇ ਨਾਮ ਜਨ ਸੋ ਪਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਛ ਨਾਈ ਬਜੋਗ
1: ਜਨ ਰਾਤਾ ਹਰ ਨਾਮ ਕੀ ਸੇਵਾ
0: ਨਾਨਕ ਪੂਜੇ ਹਰ ਹਰ ਦੇਵਾ
2: ਹਰ ਹਰ ਜਨ ਕੇ ਮਾਲਕ ਜੀਨਾ
0: ਹਰ ਤਨ ਜਨ ਕੋ ਆਪ ਪ੍ਰਭ ਦੀਨਾ
1: ਹਰ ਹਰ ਜਨ ਕੇ ਓਟ ਸਤਾਨੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋਤ ਜਨ ਹਰ ਰਸ ਰਾਤੇ
0: ਸੁਨ ਸਮਾਧ ਰਾਮ ਰਸ ਮਾਤੇ
1: ਆਠ ਪੈਰ ਜਨ ਹਰ ਹਰ ਜਪੇ
0: ਹਰ ਕਾ ਪਾਠ

0: ਜਮਾਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੇ
0: ਤੋ ਵੀ ਆਵੇ ਮੈਲ ਨ ਜਾਵੇ
1: ਹਰ ਕੇ ਨਾਮ ਸੰਸਰ ਕਛ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਵੇ
1: ਮਨ ਕਾਮਨਾ ਤੀਰਥ ਦੇ ਛੁਟੇ
0: ਗਰਗ ਮਨ ਮਾਥੇ ਉੱਠੇ
1: ਸੋਚ ਕਰੇ ਦਿਨ ਸਿਆਰ ਰਾਤ
0: ਮਨ ਕੀ ਮੈਲ ਨ ਤੰਤੇ ਜਾਤ
1: ਇਸ ਦੇਹੀ ਕੋ ਬਹੁ ਸਾਧਨਾ ਕਰੇ
0: ਮਨ ਤੇ ਕਬਿਆ ਲਿਖਿਆ ਠਰੇ
1: ਜਲ ਧੋਵੇ ਬਹੁ ਦੇ ਅਨੀਤ
0: ਸੁਧ ਕਾਇ ਕਾਚੀ ਪੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਤਰੇ ਫਤਿਹ ਬਹੁ ਮੂਚ
1: ਬਹੁਤ ਸਿਆਣਪ ਜਮਕਾ ਪੋ ਵਿਆਪੈ
0: ਅਨਕ ਜਤਨ ਕਾ ਤੇਰੇ

0: ਜਨ ਸੁਖ ਸੂਦ
1: ਬਿਰਦ ਪਿਆ ਉਪਰ ਸਾਖ ਸੈਨ
0: ਮੁਖ ਪਿਆ ਬੈਠ ਕੋ ਦੇਨ
1: ਇਹੋ ਨਿਰਗੁਣ ਗੁਣ ਕਛੂ ਨਾ ਬੂਜੈ
0: ਬਖਸ ਲਿਓ ਤੋ ਨਾਨਕ ਸੀਜੇ
1: ਜੈ ਪ੍ਰਸਾਦ ਤਰ ਉਪਰ ਸੁਖ ਬਸੈ
0: ਸਤ ਬਨਾਤ ਬਨੀਤ ਬਨਾ

0: ਮਾਇਆ ਤਨ ਧਨ ਕੁਟੰਬ ਸਭਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋ ਬਣ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
2: ਮਿਥਿਆ ਰਥ ਹਸਤੀ ਅਸੁਰ ਬਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
2: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
2: ਅਸਤਿਰ ਭਗਤ ਸਾਧ ਕੀ ਸ਼ਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
2: ਮਿਥਿਆ ਸਰਵਨ ਪਰ ਨਿੰਦਾ ਸੁਨਹਿ
0: ਮਿਥਿਆ ਹਸਪ ਦਰਬ ਕੋ ਹਿਰੇ
2: ਮਿਥਿਆ ਨੇਤਰ ਪੇਖ

0: ਭਜਨ ਬਿਨ ਬਿਰਥੇ ਸਭ ਕਾਮ
1: ਧਨ
0: ਧਨ ਤੇ ਜਨ ਜੇ ਘਟ ਪਸਿਓ ਹਰ
1: ਨਾਓ ਨਾਨਕ ਕਾ ਕੈ ਬਲ ਬਲ ਜਾਓ
0: ਰਹਿ ਤੇ ਅਵਰ ਕਛੇ ਅਵਰ ਕਮਾ।

0: ਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
0: ਤੇ ਸ਼ਰਨ ਕਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ
0: ਤੇ ਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਤੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਣ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹਟਾਵੇ
0: ਇਸੇ ਧਿਆ ਕਾ ਧਿਆਵਰ ਲਭਾਵੇ
1: ਜੇ ਪ੍ਰਸਾਦ ਸੁਖ ਸੇ ਸੋਈ ਜੈ
0: ਮਨ ਆਠ ਪੈਰ ਤਾਂ ਕਾ ਜਸ ਕਾ ਬੀਜੈ
1: ਜੇ ਪ੍ਰਸਾਦ ਤੁਸ ਸਭ ਕੋ ਮਾਨੈ
0: ਮੁਖ ਨਾ ਕੋ ਜਸ ਰਸਨ ਬਖਾਨੈ।

0: ਮਾਲਕ ਜਸ ਕਹੇ।
1: ਜੇ ਪ੍ਰਸਾਦ ਸੁਣੇ ਕਰਨ ਨਾਦ,
0: ਜੈ ਪ੍ਰਸਾਦ ਪੇਖੇ ਬਿਸਮਾਦ,
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
0: ਜੈ ਪ੍ਰਸਾਦ ਸੁਖ ਸਹਿਜੇ ਬਸਨਾ,
1: ਜੇ ਪ੍ਰਸਾਦ ਹਸਤ ਕਰ ਚੱਲੇ,
0: ਜੈ ਪ੍ਰਸਾਦ ਸੰਪੂਰਨ ਫਲੈ,
1: ਜੇ ਪ੍ਰਸਾਦ ਪਰਮ ਗਤ ਪਾਵੈ,
0: ਜੈ ਪ੍ਰਸਾਦ ਸੁਖ ਸਹਿਜ ਸਮਾਵੈ,
1: ਐਸਾ ਪ੍ਰਭ ਤਿਆਗ ਗਰਭ ਕਤ ਲਾਗੋ,
0: ਗੁਰ ਪ੍ਰਸਾਦ ਨਾਨਕ ਮਨ ਜਾਗੋ,
1: ਜੇ ਪ੍ਰਸਾਦ ਤੂੰ ਪ੍ਰਗਟ।

0: ਸਾਧ ਸੰਗ ਆਵੇ ਬਸ ਪੰਚਾ
1: ਸਾਧ
0: ਸੰਗ ਹੋਏ ਸਭ ਕੀ ਰੇਨ
1: ਸਾਧ
0: ਕੇ ਸੰਗ ਨ ਕਤੂ ਧਾਵੈ
1: ਸਾਧ
0: ਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ
0: ਸਾਧ ਸੰਗ

0: ਨਾਰਾਇਣ
1: ਸਾਧ ਕੇ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀ ਕਿਛ ਕਾਲ
0: ਦਰਸਨ ਭੇਟਤ ਹੋਤ ਨਿਹਾਲ
1: ਸਾਧ ਕੇ ਸੰਗ ਕਲੂਕਤ ਹਰੇ
0: ਸਾਧ ਕੇ ਸੰਗ ਨਰਕ ਪਰ ਹਰੇ।

0: ਮੰਡਲ
1: ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਾਰ
1: ਕਈ ਕੋਟ ਰਾਜ ਧੰਮ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ
1: ਕਈ ਕੋਟ ਕੀਏ

0: ਨਾਮ ਰੰਗ ਸਭ ਸੁਖ ਹੋਏ
1: ਬੜਭਾਗੀ ਕਿਸੇ ਪ੍ਰਾਪਤ ਹੋਏ
0: ਕਣਕ ਰਾਵਣ ਆਪੇ ਆਪ
1: ਸਦਾ ਸਦਾ ਨਾਨਕ ਹਰਿ ਜਾਪ
0: ਕਣਕ ਰਾਵਣ ਕਰਨੇ ਹਾਰ
1: ਇਸੇ ਹਾਥ ਕਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ

0: ਰਾਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸਿਜਿਆ
0: ਗੁਰ ਪ੍ਰਸਾਦ ਤਤ ਸਭ ਬੂਜਿਆ
1: ਜਬ ਦੇਖੋ ਤਬ ਸਭ ਕਿਛ ਮੂਲ
0: ਨਾਨਕ ਸੋ ਸੁਖਮ ਸੋਈ ਅਸੂਲ
1: ਨਹਿ ਕਿ ਜਨਮੇ ਨਹਿ ਖੁਸ਼ਮਰੈ
0: ਆਪਨ ਚਲਤ ਆਪ ਹੀ ਕਰੇ
1: ਆਵਨ ਜਾ

0: ਸੰਗਤ ਰਹਿ ਸੰਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਕਪਾਤ
1: ਸਤ ਕਰਨ

0: ਪਦੇ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ

0: ਰਾਸ਼ਟਰਪਤੀ
1: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ
0: ਸੇਵਰ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖ ਕੇ ਬੰਧਨ ਕਟੇ
0: ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਦ ਪਲਦ ਸਵਾਰੇ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪ ਉਸ ਕੋ

0: ਸਤ ਜਾਣੈ
1: ਸੋ ਸਤਿਗੁਰ ਜੀ ਸ੍ਰੀ ਦੇ ਹਰ ਨਾਓ
0: ਅਨ ਪਾਰ ਗੁਰ ਕੋ ਬਲ ਜਾਓ
1: ਸਰਨ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਪਰਮ
1: ਸਿਆਣ ਬਲਿਆ ਨਾ ਜਾਈਐ
0: ਨਾਨਕ ਐਸਾ ਗੁਰ ਵਡ ਭਾਗੀ ਪਾਈਐ।

0: ਸਤ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਆਪਣੇ
0: ਏ ਹਰ ਰਸ ਪਾਵੇ ਜਨ ਕੋਏ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਵਾਰ ਨਹਾਰਾ ਦੁਖੰਤਾ ਸੁਖ ਰਾਸ ਤਾਂ ਕੋ ਬਿਗੜਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੀਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਕੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਦਾਤ

ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੇ, ਮਤ ਪਤ ਦੇ ਰਾਖਿਆ ਵਾਹਿਗੁਰੂ। ਇਹ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਸਤਿਗੁਰੂ ਨਿਤਾਣਿਓ ਕੇ ਤਾਣ, ਸਤਿਗੁਰੂ ਨਿਹੋਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਗੁਰ ਗੱਦੀ ਤੇ ਸੁਭਾਏ ਮਾਨ, ਚਵਰ ਤਖਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਅਰਜੋਈ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਉੱਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ ਦੇ ਮਾਂ ਵਾਕਾਂ ਅਨੁਸਾਰ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂ ਵਾਕਾਂ ਅਨੁਸਾਰ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਦੀ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਸ਼ੁੱਧ ਗੁਰਬਾਣੀ ਪੜ੍ਹਾਉਣੀ, ਸੇਵਕ ਪਰਿਵਾਰਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ, ਆਪਸੀ ਮਿਲ ਮਿਲਾਪ, ਪਿਆਰ, ਇਕੱਤਰਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਤੰਦਰੁਸਤੀ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ, ਆਪ ਜੀ ਦੇ ਦਰ ਘਰ ਦੇ ਸੇਵਕ ਜਤਿੰਦਰ ਸਿੰਘ ਜੋਸ਼ਨ ਅਤੇ ਬੀਬੀ ਅਮਨਦੀਪ ਕੌਰ ਜੋਸ਼ਨ ਵੱਲੋਂ ਆਪਣੇ ਬੱਚਿਆਂ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ, ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਬੇਟੀ ਏਕਮ ਕੌਰ ਜੋਸ਼ਨ ਅਤੇ ਬੇਟਾ ਐਵਨ ਸਿੰਘ ਜੋਸ਼ਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੇਵਕ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਆਪ ਜੀ ਨੇ ਕਿਰਪਾ ਕਰਨੀ, ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਬੱਚਿਆਂ ਦੀ ਲੰਮੀ ਲੰਮੀ ਆਰਜੂ ਬਖਸ਼ਣੀ, ਉੱਚ ਵਿੱਦਿਆ ਦੀਆਂ ਦਾਤਾਂ, ਮਾਪਿਆਂ ਦੇ ਆਗਿਆ ਕਾਰ ਬਣਾਉਣਾ, ਤੰਦਰੁਸਤੀ ਦੀ ਦਾਤ ਬਖਸ਼ਣੀ, ਸੇਵਕਾਂ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਕਾਰੋਬਾਰਾਂ 'ਚ ਵਾਧੇ ਕਰਨੇ, ਭਾਵਨਾਵਾਂ ਨੂੰ ਭਾਗ ਲਾਉਣੇ ਸੱਚੇ ਪਾਤਸ਼ਾਹ ਜੀ। ਬੱਚੀ ਆਸੀਸ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ, ਬੱਚੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਤੰਦਰੁਸਤੀ ਦੀ ਨਾ ਦਾਤ, ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਦੀ ਦਾਤ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਪਰਿਵਾਰ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ ਸੱਚੇ ਪਾਤਸ਼ਾਹ ਜੀ। ਬੀਬੀ ਦਵਿੰਦਰ ਕੌਰ ਧਾਮੀ ਵੱਲੋਂ, ਸਮੂਹ ਪਰਿਵਾਰ ਵੱਲੋਂ ਭਾਈ ਅਵਤਾਰ ਸਿੰਘ ਧਾਮੀ ਦੇ ਸਲਾਨਾ ਯਾਦ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ, ਸੱਚੇ ਪਾਤਸ਼ਾਹ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ, ਘਰ ਪਰਿਵਾਰ ਦੇ ਸੁੱਖ ਸ਼ਾਂਤੀ ਦੀ ਦਾਤ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਦੋ ਸੁਖਮਣੀ ਸਾਹਿਬ ਸੱਚੇ ਪਾਤਸ਼ਾਹ ਜੀ ਗੁਪਤ ਤੌਰ 'ਤੇ ਪਰਿਵਾਰ ਵੱਲੋਂ ਕਰਵਾਏ ਗਏ। ਆਪ ਜੀ ਨੇ ਕਿਰਪਾ ਕਰਨੀ, ਜਿਨ੍ਹਾਂ ਮਨੋਕਾਮਨਾ ਕਰਕੇ ਸੇਵਕ ਪਰਿਵਾਰ ਨੇ ਗੁਪਤ ਸੁਖਮਣੀ ਸਾਹਿਬ ਜੀ ਦੇ ਜਾਪ ਦੀ ਆਰਾਧਨਾ ਕਰਾਈ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਦੀ ਦਾਤ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ, ਸੇਵਕ ਪਰਿਵਾਰਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਦਰ 'ਤੇ ਤਿਲ ਫੁੱਲ ਪਟਾਵਾਂ ਸਵਾਵਾਂ ਲੇਖੇ ਲਾਉਣੀਆਂ, ਹਰ ਪ੍ਰਕਾਰ ਸਹਾਇਤਾ ਕਰਨੀ, ਦਰ ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਗੁਰਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣੀ ਸੱਚੇ ਪਾਤਸ਼ਾਹ ਜੀ, ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਨਾਲ ਜੋੜ ਕੇ, ਆਪਣੇ ਚਰਨਾਂ ਨਾਲ ਜੋੜ ਕੇ,
ਆਪ ਜੀ ਦੀਆਂ ਚਰਨਾਂ ਦੀਆਂ ਸਵਾਵਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ, ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕਿਰਪਾ ਕਰੋ ਦਰ ਆਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਜ਼ਰ ਨਿਹਾਲ ਕਰੋ ਆਪ ਜੀ ਦੇ ਦਰ ਤੇ। ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁੱਖ ਜਾਹੇ। ਵਾਹਿਗੁਰੂ ਸਾਹਿਬ ਜੀ।

ਪਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣ ਗਾਵੈ ਗਾਵਣ ਹਾਰ ਸ਼ਬਦ ਸੁਹਾਵਣ ਸਲਾਹਿ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੇ ਸਹਿਜ ਨਾਵੇ ਬੀਣੀ ਤਾਂ ਸੰਗਮ ਸਤ ਸਤੇ

आखण तोट ना भगत भंडारी, पर पुर रह आ सोई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਭਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦਾ ਆਨੰਦ ਮਾਣਿਆ ਹੈ। ਸਤਿਗੁਰੂ ਮਿਹਰ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਅੰਦਰੋਂ ਗੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਅੱਜ ਦਾ ਮਹਾਨ ਦਿਹਾੜਾ ਸਨਿਚਰਵਾਰ, ਜਿਹਨਾਂ ਜਿਹਨਾਂ ਮਾਈ ਭਾਈ ਨੇ ਸੁਖਮਨੀ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਦਾ ਤਿਲ ਤੋਂ ਧੰਨਵਾਦੀ ਹਾਂ। ਪਰਿਵਾਰ ਨੇ ਬੱਚਿਆਂ ਦਾ ਜਨਮ ਦਿਨ ਮਨਾਇਆ ਹੈ, ਹੋਣਾ ਵੀ ਇਵੇਂ ਹੀ ਚਾਹੀਦਾ ਹੈ। ਜਿਸ ਦਾਤੇ ਨੇ ਦਾਤਾਂ ਬਖਸ਼ੀਆਂ ਨੇ ਉਹਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਸ ਦਾ ਸ਼ੁਕਰਾਨਾ ਕੀਤਾ ਹੈ ਅਤੇ ਸੰਗਤ ਦੀਆਂ ਅਸੀਸਾਂ ਲਈਆਂ ਨੇ। ਭਾਗਾਂ ਵਾਲਾ ਪਰਿਵਾਰ ਹੈ, ਸਤਿਗੁਰੂ ਮਿਹਰ ਕਰਨ, ਬੱਚਿਆਂ ਨੂੰ ਚੜ੍ਹਦੀ ਕਲਾ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ ਅਤੇ ਦੂਸਰੇ ਪਾਠ ਮੇਰੇ ਖਾਸ ਮਖਾਸ ਵੀਰ ਮੇਰੇ ਭਾਈ ਅਵਤਾਰ ਸਿੰਘ ਜੀ ਧਾਮੀ, ਭੈਣ ਜੀ ਦਵਿੰਦਰ ਕੌਰ ਜੀ ਜਿਨ੍ਹਾਂ ਦੇ ਪਤੀ ਸਨ। ਸਮਾਂ ਆ ਗਿਆ ਦੁਨੀਆਂ ਤੋਂ ਚੱਲ ਵਸੇ, ਉਹਨਾਂ ਦੀ ਯਾਦ ਮਨਾਉਂਦਿਆਂ ਪਰਿਵਾਰ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਸਤਿਗੁਰ ਕਿਰਪਾ ਕਰਨ, ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਬਾਣੀ ਪੜ੍ਹੀ ਹੋਈ ਕਦੀ ਅਜਾਈ ਨਹੀਂ ਜਾਂਦੀ, ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ, ਬਾਣੀ ਜਦੋਂ ਵੀ ਕਿਸੇ ਦੇ ਨਿਮਿੱਤ ਪੜ੍ਹਾਂਗੇ ਉਸ ਦਾ ਉਹਨੂੰ ਜ਼ਰੂਰ ਫਾਇਦਾ ਹੋਏਗਾ, ਘਾਟਾ ਕੋਈ ਨਹੀਂ, ਫਾਇਦਾ ਹੀ ਫਾਇਦਾ ਹੈ। ਸੋ ਆਓ, ਪਰਿਵਾਰ ਹਮੇਸ਼ਾ ਵੀ, ਅੱਜ ਤੋਂ ਨਹੀਂ ਤਕਰੀਬਨ 40-42 ਸਾਲ ਤੋਂ ਲਗਾਤਾਰ ਇਸ ਗੁਰੂ ਘਰ ਦੀ ਸੇਵਾ ਕਰਦੇ ਆਉਂਦੇ ਨੇ। ਇਹ ਸਤਿਗੁਰਾਂ ਦੀ ਰਹਿਮਤ ਹੈ, ਬਖਸ਼ਿਸ਼ ਹੈ ਜੋ ਪਰਿਵਾਰ ਸਦਾ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜਦੇ ਆਏ ਨੇ। ਭਾਈ ਅਵਤਾਰ ਸਿੰਘ ਜੀ ਸਾਡੇ ਨਾਲ ਸੇਵਾ ਕਰਾਉਂਦੇ ਰਹੇ ਨੇ ਅਤੇ ਇਸ ਗੁਰੂ ਘਰ ਦੇ ਪ੍ਰਧਾਨ ਵੀ ਰਹੇ ਨੇ। ਸੋ ਸਤਿਗੁਰ ਕਿਰਪਾ ਕਰਨ, ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਆਓ ਹੁਣ ਸਾਰੀ ਸੰਗਤ ਲਈ ਚਾਹ ਦਾ ਲੰਗਰ ਅਤੇ ਲੰਗਰ ਹਾਜ਼ਰ ਹੈ, ਲੋੜ ਅਨੁਸਾਰ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਿਨ ਸਬਦੇ ਸਭ ਦੂਜੇ ਲਾਗੇ ਦੇਖੋ ਹਿਰਦੇ ਵਿਚਾਰ ਨਾਨਕ ਵਾਡੇ ਸੇਵੜ ਭਾਗੀ ਜਿਨ ਸੱਚ ਰੱਖਿਆ ਉਰਧਾਰ ਗੁਰਮੁਖ ਰਤਨ ਲਹੇ ਲਿਵਲਾਏ ਗੁਰਮੁਖ ਪਰਖੇ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀਆਏ ਗੁਰਮੁਖ ਅਲੱਖ ਲਖਾਏ ਤਿਸ ਭਾਏ

ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸੱਚ ਪੈ ਰਾਤਾ ਗਰਵ ਨਿਵਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ

ਸ਼ਬਦ ਗੁਰਮੁਖ ਪਾਤਰ ਹੈ, ਕਵਣ ਜੋਤ ਜੋ ਕਾਲ ਸੰਘਾ ਹੈ, ਬੋਲੇ ਬਾਣੀ ਨਾਨਕ ਵਿਚਾਰੈ, ਸ਼ਬਦ ਭਾਖਤ ਸਚ ਜੋਤ ਅਪਾਰ।

ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਜੈ ਹੋ ਵਿਚਾਰੀ ਇਹ ਮਨ ਮੈਂਗਲ ਕਹਾਂ ਬਸੀਅਲੇ ਕਹਾਂ ਬਸੇ ਇਹੋ ਪਵਨਾ ਕਹਾਂ ਬਸੇ ਸੋ ਸ਼ਬਦ ਆਓ ਤੂ ਤਾਂ ਕਹੋ ਚੁੱਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸੱਸ ਕਰ ਸੂਰ ਸਮਾਵੈ ਗੁਰਮੁਖ ਹੋਮੈ ਵਿੱਚੋਂ ਖੋਵੈ ਤੋ ਨਾਨਕ ਸਹਿਜ ਸਮਾਵੈ ਇਹ ਮਨ ਨੀਚਲ ਹਿਰਦੇ ਵਸੀਏ ਲੈ ਗੁਰਮੁਖ ਮੂਲ ਪਛਾਣ ਰਹੇ ਨਾਵ ਪਵਨ ਕਰ ਆਸਣ ਬੈਸੇ ਗੁਰਮੁਖ ਖੋਜਦ ਤਤ ਲਹੇ ਸੋ ਸ਼ਬਦ ਨਿਰੰਤਰ ਨਿਜ ਕਰ ਆਛੈ ਤ੍ਰੇ ਭਵਨ ਜੋਤ ਸੁ ਸ਼ਬਦ ਲਹੇ ਖਾਵੈ ਦੁਖ ਭੋਗ ਸਾਚੇ ਕੀ ਸਾਚੇ ਹੀ ਤਿਕਰਤਾਸ ਰਹੇ ਆਨੰਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੇ ਸੱਚ ਸੁਭਾਖੈ ਸੱਚ ਰੁਪਏ ਰੰਗ ਕਬੂ ਨਾ ਜਾਵੈ

ਕੀਤਾ ਸ਼ਬਦ ਕਹਾਂ ਲਿਵਲਾਈ, ਰਾਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ, ਵਰਨ ਭੇਖ ਅਸਰੂਪ ਨਾ ਜਾਪੀ, ਕਿਉਂ ਕਰ ਜਾਪ ਸਾਚਾ, ਨਾਨਕ ਨਾਮ ਰਤੇ ਬੈਰਾਗੀ, ਇਵ ਤਬ ਸਾਚੋ ਸਾਚਾ।

ਕਹਾਣੀ ਕਿਤ ਕਿਤ ਬਿਦ ਜਗ ਉਪਜੇ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੈ ਦੁੱਖ ਪਾਈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੈ ਹਉਮੈ ਸ਼ਬਦ ਜਲਾਏ ਤਨ ਮਨ ਨਿਰਮਲ।

ਕਦੇ ਨਾ ਹੋਵੇ। ਦੇਖੋ ਹਿਰਦੇ ਵਿਚਾਰੇ, ਗੁਰਮੁਖ ਸਾਧ ਸ਼ਬਦ ਵਿਚਾਰੇ ਕੋਈ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਮੁਖ ਮਨ ਪੀਜੇ, ਬਿਰਲਾ ਬੂਝੇ ਕੋਈ, ਗੁਰਮੁਖ ਨਿਜ ਕਰ ਵਾਸਾ ਹੋਏ। ਗੁਰਮੁਖ ਜੋਗੀ ਜੁਗਤ ਪਛਾਣੇ, ਗੁਰਮੁਖ ਨਾਨਕ ਏਕੋ ਜਾਣੇ। ਬਿਨ ਸਤਿਗੁਰ ਸੇਵੈ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਬਿਨ ਸਤਿਗੁਰ ਭੇਟੇ ਨਾਮ ਨਾ ਪਾਇਆ ਜਾਏ, ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ, ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ। ਨਾਨਕ ਬਿਨ ਗੁਰਮੂਆ ਜਨਮ ਹਾਰ, ਗੁਰਮੁਖ ਮਨ ਜੀਤਾ ਹਉਮੈ ਮਾਰ, ਗੁਰਮੁਖ ਸਾਚ ਰੱਖਿਆ ਉਰ ਧਾਰ, ਗੁਰਮੁਖ ਜਗ ਜੀਤਾ ਜਮਕਾਰ ਮਾਰ ਬੇਦਾਰ, ਗੁਰਮੁਖ ਦਰਗਹ ਨ ਆਵੈ ਹਾਰ, ਗੁਰਮੁਖ ਮੇਲ ਮਿਲਾਏ।

ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਪ੍ਰਮਾਣੈ ਮਾਂਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੈ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ

ਉਪਜਬੈ ਨਾਮੇ ਰਹੇ ਸਮਾਏ। ਹੋਮੇ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ। ਨਾ ਕਿਛ ਬੀਜੇ ਨਾ ਉਗਬੈ ਜੋ ਬਖਸੇ ਸੋ ਖਾਏ। ਅਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ। ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ। ਲੋਕ ਕੇ ਵੇਖੇ ਬਪੜਾ ਜਿਸਨੂੰ ਸੋਜੀ ਨਾਹ। ਜਿਸ ਵਿਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹ। ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ। ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ।

ਸਤਿਗੁਰ ਮਿਲਿਆ ਸਦਾ ਸੁਖ, ਜਿਸ ਨੂੰ ਆਪੇ ਮੇਲੇ ਸੋਏ, ਸੁਖੇ ਇਹੋ ਵਿਵੇਕ ਹੈ, ਅੰਤਰ ਨਿਰਮਲ ਹੋਏ, ਅਗਿਆਨ ਕਾ ਭਰਮ ਕਟੀਏ, ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ, ਜਹ ਦੇਖਾ ਤੈ ਸੋਏ ਪੌੜੀ, ਸੱਚੇ ਤਖ਼ਤ ਰਚਾਇਆ ਬੈਸਣ ਕੋ ਜਾਈ, ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜਿਨ ਕਰ ਮਹਿਲ ਸਰਾਈ, ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ,

ਸਕਦਾ ਨਾ ਮਾਨ ਨਹੀਂ ਹਉਮੈ ਛੱਡੇ ਨਾ ਕੋਈ ਗੁਰਪ੍ਰਸਾਦੀ ਹਉਮੈ ਛੁੱਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸੇ ਤਿਸ ਮਿਲੇ ਤਿਸ ਬਿਘਨ ਨਾ ਲਾਗੇ ਕੋਈ ਮਹੱਲਾ ਤੀਜਾ ਜੀਵਤ ਮਰਨਾ ਸਭ ਕੂ ਕਹੇ ਜੀਵਨ ਮੁਕਤ ਕਿਉਂ ਹੋਏ ਪੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਿਨ ਗੁਣ ਗਾਵੇ ਸੁਖ ਸਾਜੇ ਬਿਖ ਭਵਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਦੂਜਾ ਪਾਉ ਰਚਾਇਨ ਤੈ ਗੁਣ ਵਰਤਾਰਾ ਬ੍ਰਹਮਾ ਮਿਸ਼ਨ ਮਹੇਸ਼ ਉਪਾਇਨ ਹੁਕਮ ਕਵਾਵਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੇ ਵਿਚਾਰਾ ਸਭ ਕਿਛ ਤੀਰਾ ਖੇਲ ਹੈ ਸੱਚ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ ਲੈ ਹੈ ਸੱਚ ਸ਼ਬਦ ਸਮਾਈ ਸਲੋਕ।

ਲਹੈ ਗੁਰ ਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੁਖਾਂਤਰ ਪਾਵੈ ਮਹੱਲਾ ਤੀਜਾ ਸੋ ਤਪਾ ਜੇ ਤਪ ਘਾਲੈ ਸਤਿਗੁਰ ਨੂੰ ਮਿਲੈ ਸ਼ਬਦ

ਕੋਈ ਮਹੱਲਾ ਤੀਜਾ ਅਭਿਆਗਤ ਏ ਨਾ ਆਖਿਨ ਜੇ ਪਰ ਕਰ ਭੋਜਨ ਕਰੇਨ ਉਦਰੇ ਕਾਰਨ ਆਪਣੇ ਬਹਿਲੇ ਭੇਖ ਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗਾਉਣ ਕਰੇਨ ਪਾਲ ਹੈਣ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਿਆ ਵਿੱਚ ਸੱਚਾ ਅਸਰਾਉ ਕਰ ਦਰ ਸੋਭਾ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਵ ਤਖਤ ਸੱਚਾ ਵੈ ਸੱਚਾ ਕਰੇ ਨਿਆਉ ਸਭੋ ਸੱਚਾ ਸੱਚ ਵਰਤਦਾ।

ਸਜਾਏ, ਰਹਿਣ ਆਇਰ ਮੈਂ ਸਭ ਕਿਛ ਹੈ, ਕਰਮੀ ਪੱਲੇ ਪਾਏ, ਨਾਨਕ ਨੌ ਨਿਧ ਪਾਈਏ, ਜੇ ਚੱਲੇ ਤਿਸੇ ਰਜਾਏ ਮਹੱਲਾ ਤੀਜਾ, ਸਹਿਜੇ ਸਤਿਗੁਰੂ ਨਾ ਸੇਵਿਓ, ਵਿੱਚ ਹੋਮੇ ਜਨਮ ਬਿਨਾਸ਼, ਰਸਨਾ ਹਰ ਰਸ ਨਾ ਚਾਖਿਓ, ਕਮਲ ਨਾ ਹੋਇਓ ਪ੍ਰਗਾਸ, ਵਿਖ ਖਾਦੀ ਮਨ ਮੁਖ ਮੁਆ, ਮਾਇਆ ਮੋਹਿ ਵਿਨਾਸ਼, ਇੱਕ ਸਹਰ ਕੇ ਨਾਮ ਬਿਣ ਤ੍ਰਿਗ ਜੀਵਨ ਤ੍ਰਿਗ ਵਾਸ, ਜਾਪੇ ਨਦਰ ਕਰੇ ਪ੍ਰਭ ਸਾਚਾ।

ਗ੍ਰਹਿ ਉਦਾਸ ਜਾਂ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿਵੇਂ ਹਰ ਗੁਣਤਾਸ ਪੌੜੀ ਛੱਤੀ ਜੁਗ ਗੁਬਾਰ ਸਾਪੇ ਗਣਤ ਕੀਨੀ ਆਪੇ ਸਿਸ਼ਟ ਸਭ ਸਾਜਿਨ ਆਪ ਮਤ ਦੀਨੀ ਸਿਮਰਤ ਸ਼ਾਸਤਰ ਸਾਜਿਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੁ ਬੁਝਸੀ ਸੱਚੇ ਸ਼ਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਾਕਸ ਮਿਲਾਈ ਸਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਰਤ ਬਿਨ ਤਨ

ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ, ਤਿਸ ਨੂੰ ਰੂਪ ਅਤਿ ਅਗਲਾ ਜਿਸ ਹਰ ਨਾਲ ਪਿਆਰ, ਸਦਾ ਰਵੈ ਬਿਰ ਆਪਣਾ ਸੋਭਾ ਬੰਤੀ ਨਾਰ, ਮਨਮੁਖ ਸਿਗਾਰ ਨ ਜਾਣਣੀ ਜਾਸਣ ਜਨਮ ਸਭ ਹਾਰ, ਬਿਨ ਹਰ ਭਗਤੀ ਸਿੰਗਾਰ ਕਰੈ ਨਿਤ ਜੰਮੈ ਹੋਏ ਖੁਆਰ, ਸਹਿ ਸਾਰੇ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੀ ਕਰਤਾਰ, ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ।

Johnny.

ਅਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਗੁਰ ਨਾਨਕ ਗੁਰਮਤਿ ਸਾਚ ਸਮਾਵੋ ਟੁੱਟੇ ਨਿਹੋ ਕੇ ਬੋਲੇ ਸਹੀ ਟੁੱਟੇ ਬਾਹਾਂ ਦਹੂੰ ਦਿਸ ਗਈ।

ਹੈ ਕਮੋਈ ਅਵਗੁਣ ਪਛਤਾਏ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੁੜਿਆਰ ਪਰ ਕਰ ਜਾਤੀ ਠਾਕਰ ਹਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਵਿਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ

ਬਖਾਣ ਡੁਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦਹ ਆਖੇ ਸਭ ਕੋਈ ਜੈ ਪਾਵੈ ਤੈ ਦੇ ਗੁਰੂ ਦੁਆਰੇ ਦੇਵ ਸੀ ਤਿਖਾ ਨਿਵਾਰੇ ਸੋਏ ਟੰਡੋਲਤ ਢੂੰਡਤ ਹੋਂ ਫਰੀ

ਵੈ ਦੁਖ ਪਾਲ ਗੜ ਮੰਦਰ ਮਹਿਲਾ ਕਹਾਂ ਜਿਉਂ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਬਿਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੋ ਜਾਣ ਜੋ ਆਵੈ ਸੋ ਜਾਹੇ ਫੁਨ ਆਏ ਗਏ ਪਛਤਾਹੇ ਲੱਖ ਚੁਰਾਸੀ ਮੇਦਨੀ ਘਟੇ ਨਾ ਵਧੇ ਉਤਾਹ ਜੇ ਸੇ ਜਨ ਉਭਰੈ ਜਿਨ ਹਰ ਪਾਇਆ ਧੰਦਾ ਮੂਆ ਬਿਗੁੱਤੀ ਮਾਇਆ ਜੋ ਦਿਸੇ ਸੋ ਚੱਲ ਸੀ ਕਿਸ ਕੋ ਮੀਤ ਕਰਿਓ ਜੀਓ ਸੰਪੋ ਆਪਣਾ ਤਨ ਮਾਇਆ ਤਨ ਮਨ ਆਗੈ ਦਿਓ ਅਸਥਿਰ

ਆਪਣੀ ਕੋਈ ਨਾ ਬੰਧੈ ਧੀਰ ਰਹਾ ਬੁਰਾ ਪੀਹਾਵਲਾ ਸਰ ਡੂਗਰ ਅਸਗਾਹਾ ਮੈਂ ਤਨ ਅਵਗੁਣ ਚੁਰਮੁਈ ਬਿਣ ਗੁਣ ਕਿਉਂ ਕਰ ਜਾਹਾ ਗੁਣੀਆਂ ਗੁਣ ਲੈ ਪ੍ਰਭ ਮਿਲੈ ਤਿਨ ਕੋ ਮਿਲੋ ਪਿਆਰ ਤਿਨ ਕੀ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸਹਿ ਨਾਲ ਵਿਣ ਸਤਿਗੁਰ ਗੁਣ ਨਾ ਜਾਪਣੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਘਰ ਸੁਮਲੇ ਆਏ ਬਜਹੁ ਲਿਖਾਏ ਕਾਰ ਕਮਾਵੇ ਸਿਰ ਤਣੀ ਲਾਹਾ ਪੱਲੇ ਪਾਏ ਲੋਭ ਬੁਰਾ ਬੁਰੇ ਆਈਆਂ ਛੋੜਹਿ ਮਨੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਹੇ ਉਤਰ ਦੇ ਬਜਹੁ ਗਵਾਏ ਆਪਣਾ ਤਖ਼ਤ ਨ ਬਹਿ ਸਹਿ ਦਿਸੇ ਪ੍ਰੀਤਮ ਹੱਥ ਵੜੇ ਆਈਆਂ ਜੈ ਪਾਵੇ ਤੈ ਦੇ ਆਪ ਕਰੇ ਕਿਸਾਖੀਏ ਅਵਰ ਨਾ ਕੋਏ

ਸੱਚ ਕਰ ਬੈਸੈ ਨਾਨਕ ਨਾਮ ਅਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ ਹਾਟੀ ਬਾਟੀ ਰਹਿ ਨਰਾਲੇ ਰੁੱਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਏ ਔਦੂ ਬੋਲੇ ਗਿਆਨੇ ਤੀਰਥ ਨਾਈਏ ਸੁਖ ਫਲ ਪਾਈਏ ਮਹਿਲ ਨ ਲਾਗੈ ਕਾਈ ਗੋਰਖ ਪੂਤ ਲੋਹਰੀ ਪਾ ਬੋਲੇ ਜੋਗ ਜੁਗਤ ਬਿਦ ਪਾਈ ਹਾਟੀ ਬਾਟੀ ਨੀਂਦ ਨ ਆਵੈ ਪਰ ਘਰ ਚਿਤ ਨਾ ਡੋਲਾਈ ਬਿਨ ਨਾਵੈ ਮਨ ਟੇਕ ਨ ਟਿਕਈ ਨਾਨਕ ਭੂਖ ਨ ਜਾਈ ਹਾਟ ਬਟਨ ਘਰ ਗੁਰੂ ਦਿਖਾਇਆ ਸਹਿਜ ਸੱਚ ਵਪਾਰੋ ਖੰਡਤ ਨਿਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋ ਗਿਦਰਾ ਮੁਦਰਾ ਝੋਲੀ ਖਿੰਤਾ ਬਾਹਰ ਬਾਰਹ ਅੰਤਰ ਏਕੋ ਸਰੇਵੋ ਘੱਟ ਖੱਟ ਦਰਸ਼ਨ ਇੱਕ ਪੰਥਾ ਇਨ ਬਿਦਾ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗ ਤਿਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਂਦੋ ਖੱਪਰ ਪੰਚ ਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨ ਗੁਰਮੁਖ ਨਾਮ ਸਮਾਲ ਕਵਨ ਸੁਗੁਪਤਾ ਕਵਨ ਸੁਮੁਕਤਾ ਕਵਨ ਸੁਅੰਤਰ ਬਾਹਰ ਜੁਗਤਾ ਕਵਨ ਸੁ ਆਵੇ ਕਵਨ ਸੁ ਜਾਏ ਕਵਨ ਸੁ ਤ੍ਰਿਪਵਣ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਭ ਸੋ ਜੁਗਤਾ ਮਨ ਮੁਖ ਬਿਨ ਸੇ ਆਵੇ ਜਾਏ ਨਾਨ ਗੁਰਮੁਖ ਸਾਚ ਸਮਾਏ ਕਿਉਂ ਕਰ ਬਾਧਾ ਸਰਪਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤੱਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਨ ਖਾਧਾ ਮਨਮੁਖ ਖੋਇਆ ਗੁਰਮੁਖ ਲਾਧਾ ਸਤਿਗੁਰ ਮਿਲੇ ਅੰਧੇਰਾ ਜਾਏ ਨਾਨਕ ਹਉਮੈ ਮੇਟ ਸਮਾਏ ਸੁਨ ਨਿਰੰਤਰ ਦੀਜੈ ਬੰਧ ਉੱਟੇ ਨਾ ਹੰਸਾ ਪੜੇ ਨਾ ਕੰਧ ਸਹਿਜ ਗੁਫਾ ਕਰ ਆ ਜਾਣੇ ਸਾਚਾ ਨਾਨਕ ਸਾਚੈ ਪਾਵੈ ਸਾਚਾ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਹੈ ਭੇਖ ਨਿਵਾਸੀ ਕਿਸ ਬਖਰ ਕੇ ਤੋਂ ਬਣ ਜਾ ਰੇ ਕਿਉਂ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭੈ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਬਣ ਜਾ ਰੇ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉਂ ਖਾਈਐ ਸਾਰ ਨਾਨਕ ਸਾਚਾ ਕਰਹੋ ਵਿਚਾਰ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਅਨਹਤਰਾ ਤੇ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈਗੁਣ ਮੇਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦਿਕੋ ਕਵਨ ਵਿਚਾਰ ਕਥੀਅਲੇ ਸੁਨ ਕਹਾਂ ਕਰ ਵਾਸੋ ਗਿਆਨ ਕੀ ਮੁਦਰਾ ਕਵਨ ਕਥੀਅਲੇ ਘਟ ਘਟ ਕਵਨ ਨਿਵਾਸੋ ਖਾ ਕਾਲ ਕਾ ਠੀਂਗਾ ਕਿਉਂ ਜਲਾਈਏ ਕਿਉਂ ਨਿਰਭਉ ਘਰ ਜਾਈਏ ਸਹਿਜ ਸੰਤੋਖ ਕਾ ਆਸਣ ਜਾਣੇ ਕਿਉਂ ਛੇਦੇ ਬਹਿਰ ਆਈਏ ਗੁਰ ਕੇ ਸ਼ਬਦ ਹਉਮੈ ਬਿਖ ਮਾਰੇ ਤਾਂ ਨਿਜ ਕਰ ਹੋਵੈ ਵਾਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾ ਕਾ ਦਾਸੋ ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹ ਰਹੇ ਸਮਾਈ ਇਸ ਸ਼ਬਦ ਕੋ ਜੋ ਅਰਥਾਵੈ ਤਿਸ ਗੁਰ ਤਿਲ ਨਾ ਤਮਾਈ ਕਿਉਂ ਤੱਤੈ ਅਵਗਤੈ ਪਾਵੈ ਗੁਰਮੁਖ ਲੱਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੈ ਗਤਮਿਤ ਸ਼ਬਦੇ ਪਾਈ ਆਦਿ ਕੋ ਬਿਸਮਾਦ ਵਿਚਾਰ ਕਥੀਅਲੇ ਸੁਨ ਨਿਰੰਤਰ ਵਾਸ ਲਿਆ ਅਕਲਪਤ ਮੁੰਦਰਾ ਗੁਰ ਗਿਆਨ ਵਿਚਾਰੀਅਲੇ ਘਟ ਘਟ ਸਾਚਾ ਸਰਬ ਜੀਆ ਗੁਰਬਚਨੀ ਅਵਗਿਤ ਸਮਾਈਐ ਤਤ ਨਿਰੰਜਨ ਸਹਿਜ ਲਹੈ ਨਾਨਕ ਦੂਜੀ ਕਾਰਨ ਕਰਨੀ ਸੇਵੈ ਸਿੱਖ ਜੋ ਖੋਜ ਲਹੈ ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜੁਗਤ ਸੱਚ ਜਾਣੇ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਵਗਤੋ ਨਿਰਮੈਲ ਉਪਜੈ ਨਿਰਗੁਣ ਤੇ ਸਰਗੁਣ ਥੀਆ ਸਤਿਗੁਰ ਪਰਚੇ ਪਰਮ ਪਦ ਪਾਈਐ ਸਾਚੇ ਸ਼ਬਦ ਸਮਾਏ ਲਿਆ ਇੱਕ ਕੋ ਸੱਚ ਏਕਾ ਜਾਣੇ ਹੋ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੇ ਤਾਂ ਸਭ ਕੇ ਸੂਝੇ ਅੰਤਰ ਜਾਣੇ ਸਰਬ ਦਇਆ ਨਾਨਕ ਤਾ ਕੋ ਮਿਲੇ ਵਡਾਈ ਆਪ ਪਛਾਣੇ ਸਰਬ ਜੀਆ
ਸੱਚ ਉਪਜੇ ਸੱਚ ਸਮਾਵੇ ਸੱਚੇ ਸੂਚੇ ਏਕ ਮਾਇਆ ਝੂਠੇ ਆਵੇ ਹੈ ਠਵਰ ਨਾ ਪਾਵੇ ਹੈ ਦੂਜੇ ਆਵਾ ਗੌਣ ਭਇਆ ਆਵਾ ਗੌਣ ਮਿਟੇ ਗੁਰ ਸ਼ਬਦੀ ਆਪੇ ਪਰਖੇ ਬਖਸ਼ ਲਿਆ ਏਕਾ ਬੇਦਨ ਦੂਜੇ ਵਿਆਪੀ ਰਾਮ ਰਸਾਇਣ ਵਿਸਰਿਆ ਸੋ ਬੁਝੇ ਜੇ ਆਪ ਜਿਸ ਆਪ ਬੁਝਾਏ ਗੁਰ ਕੇ ਸ਼ਬਦ ਸੁਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਾਂ ਮੈਂ ਦੂਜਾ ਪਰ ਹਰਿਆ ਮਨਮੁਖ ਭੂਲੇ ਜਮਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਭਰਮ ਭਵੈ ਬੇਬਾਣ ਬੇਮਾਰਗ ਮੂਸੇ ਮੰਤਰ ਮਸਾਣ ਸ਼ਬਦ ਨਾ ਚੀਨੇ ਲਭੈ ਕੁਮਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਉ ਭਉ ਪਾਵੇ ਗੁਰਮੁਖ ਬਾਣੀ ਅਕੜ ਕੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਏ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਨੀ ਗੁਰਮੁਖ ਪਾਈਏ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਖਤ ਕਥੈ ਵਿਚਾਰ ਗੁਰਮੁਖ ਨਿਭੈ ਸਰ ਪਰਵਾਰ ਗੁਰਮੁਖ ਜਪੀਏ ਅੰਤਰ ਪਿਆਰ ਗੁਰਮੁਖ ਪਾਈਏ ਸ਼ਬਦ ਅਚਾਰ ਗੁਰਮੁਖ ਭੇਦ ਜਾਣੇ ਜਾਣਾਈ ਨਾਨਕ ਹੋਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮਹਿ ਉਪਤ ਖਪਤ ਸੁਭਾਜੀ ਗੁਰ ਕੇ ਸ਼ਬਦ ਰਪੇ ਰੰਗ ਲਾਏ ਸੱਚ ਰਤੋ ਪਤ ਸਿਉ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾਵੇ ਕਿਉ ਸਾਚ ਸਮਾਵੇ ਗੁਰਮੁਖ ਅਸਤ ਸਿੱਧੀ ਬੋ ਸਭ ਬੁੱਧੀ ਗੁਰਮੁਖ ਭਵ ਜਲ ਤਰੀਏ ਸੱਚ ਸੁਧੀ ਗੁਰਮੁਖ ਸੱਚ ਅਪਸਰ ਵਿਦ ਜਾਣੇ ਗੁਰਮੁਖ ਪਰਵਿਰਤ ਨਰਵਿਰਤ ਪਛਾਣੇ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮੇ ਰਾਤੇ ਹੋਮੇ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵਹਿ ਮੋਖ ਦੁਆਰ ਨਾਮ ਰਤੇ ਤਿਰ ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੇ ਬੋਲੇ ਸਭ ਵੇਕਾਰ ਨਾਮ ਰਤੇ ਤਿਨ ਕੋ ਜੈਕਾਰ ਗੁਰਪੂਰੇ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹੇ ਸਮਾਏ ਬਾਰਹਿ ਮਹਿ ਜੋਗੀ ਪਰਮਾਏ ਸੰਨਿਆਸੀ ਛੇ ਚਾਰ ਗੁਰ ਕੇ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ ਬਿਨ ਸਬਦੇ ਸਭ ਦੂਜੇ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵੜ ਭਾਗੀ ਜਿਨ ਸੱਚ ਰੱਖਿਆ ਉਰ ਤਹਾਰ ਗੁਰਮੁਖ ਰਤਨ ਲਹਿ ਲਿਵ ਲਾਏ ਗੁਰਮੁਖ ਪਰਖੇ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਹਲਕਲ ਖਾਏ ਤਿਸ ਪਾਵੇ ਨਾਨਕ ਗੁਰਮੁਖ ਚੋਟ ਨ ਖਾਵੇ ਗੁਰਮੁਖ ਨਾਮ ਦਾਨ ਇਸਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਪਉ ਪੰਜਨ ਪ੍ਰਦਾਨ ਗੁਰਮੁਖ ਕਰਨੀ ਕਾਰ ਕਮਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੇ ਘੱਟ ਘੱਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੈ ਆਵੇ ਜਾਏ ਬਿਨ ਗੁਰ ਕਾਲ ਨਾ ਪਵੇ ਥਾਏ ਬਿਨ ਗੁਰ ਮਨੁਆ ਅਤ ਡੁਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਸਿਸਿਅਰ ਡਸੈ ਮਰਵਾਟ ਨਾਨਕ ਗੁਰ ਬਿਨ ਕਾਟੇ ਘਾਟ ਜਿਸ ਗੁਰ ਮਿਲੇ ਤਿਸ ਪਾਰ ਉਤਾਰੇ ਅਵਗੁਣ ਮੇਟੇ ਗੁਣ ਨਿਸਤਾਰੇ ਮਹਾ ਮੁਕਤ ਮਹਾ ਸੁਖ ਸਾਗਰ ਸ਼ਬਦ ਵਿਚਾਰ ਗੁਰਮੁਖ ਕਦੈ ਨਾ ਆਵੈ ਹਾਰ ਤਨ ਹਟੜੀ ਇਹ ਮਨ ਵਣਜਾਰਾ ਨਾਨਕ ਸਹਿਜੇ ਸੱਚ ਵਪਾਰਾ ਗੁਰਮੁਖ ਬਾਂਧਿਓ ਸੇਤ ਵਿਦਾਤੇ ਲੰਕਾ ਲੁੱਟੀ ਦੈਂਤ ਸੰਤਾਪੈ ਚ ਰਾਮ ਚੰਦ ਮਾਰਿਓ ਅਹਿ ਰਾਵਣ ਵੇਦ ਭਪੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਦੇ ਤੀਸ ਉਧਾਰੇ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਗਹਿ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਪਾ ਲਾਗੇ ਸਹਿਜ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਏ ਨਾਨਕ ਗੁਰਮੁਖ ਬੰਧਨ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹੋਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੈ ਰਹੇ ਸਮਾਏ ਗੁਰਮੁਖ ਸਾਚ ਨਾਮ ਪਤ ਉੱਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਕਵਣ ਤੇਰਾ ਕਵਣ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਕਵਣ ਕਥਾ ਲੇ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ

ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਆਤ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਬ ਜਾਏ ਸੋ ਕਵਣ ਆਹਾਰ ਹਿਵੇ ਕਾ ਕਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹੇ ਅਵਾਹਨ ਈਤ ਊਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨ ਹੈ ਸਮਾਵੈ ਹਾਂ ਹਾਂ ਮੈਂ ਵਿਚੋ ਖੋਵੈ ਦੂਜਾ ਮੇਟੈ ਕੋ ਹੋਵੈ ਜਗ ਕਰੜਾ ਮਨ ਮੁਖ ਗਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰੇ ਕੋ ਜਾਣੇ ਨਾਨਕ ਅਗਨ ਮਰੇ ਸਤਿਗੁਰ ਕੈ ਪਹਾਣੇ ਸਭ ਪੈ ਸੱਚ ਪੈ ਰਾਤਾ ਗਰ ਬਿਨਵਾਰ ਇੱਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਸਪਸੈ ਸੱਚ ਅੰਤਰ ਹੀ ਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨ ਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹਿਵੈ ਕਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹੈ ਕਵਨ ਬੁੱਧ ਗੁਰਮੁਖ ਪਤ ਲਹਿ ਰਹੈ ਕਵਨ ਜੋਧ ਜੋ ਕਾਲ ਸੰਘਾਰੈ ਬੋਲੈ ਬਾਣੀ ਨਾਨਕ ਵਿਚਾਰੈ ਸ਼ਬਦ ਪਾਖਤ ਸਾਤ ਸਸ ਜੋਤ ਅਪਾਰਾ ਸਸ ਕਰ ਸੂਰ ਬਸੈ ਮਿਟੈ ਅੰਧਿਆਰਾ ਸੁਖ ਦੁਖ ਸਮਕਰ ਨਾਮ ਅਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੇ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੈ ਦੁਖ ਕਾਲ ਸੰਤਾਪੈ ਤੱਤੋ ਤਤ ਮਿਲੇ ਮਨ ਮਾਨੇ ਦੂਜਾ ਜਾਏ ਕਿਤ ਘਰ ਆਨੇ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਹਚਲ ਮਿਲਨ ਸਹਿਜੇ ਅੰਤਰ ਸੁਨੰ ਬਾਹਰ ਸੁਨੰ ਤਰ ਪਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੇ ਤਾਕੋ ਪਾਪ ਨ ਪੁਨੰ ਕਟਕਟ ਸੁਨ ਕਾ ਜਾਣੇ ਪਿਓ ਆਦਿ ਪੁਰਖ ਨਿਰੰਜਨ ਦਿਓ ਸੋਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੁਨ ਸਹੇ ਕਹੇ ਸਭ ਕੋਈ ਅਨਹਤ ਸੁਨ ਸ ਕਹਾਂ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰਹਿ ਨਾ ਆਵਹਿ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨਰ ਨੌ ਸਰ ਸੁਬਰ ਦਸਵੇਂ ਪੂਰੇ ਤਹ ਅਨਤ ਅਨਹਤ ਸੁਨ ਬਜਾਵਹਿ ਤੂਰੇ ਸਾਚੇ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਿਆ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪੁਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਏ ਸੁਖ ਹੋਵੇ ਗੁਰਮੁਖ ਜਾਗੈ ਨੀਂਦ ਨ ਸੋਵੇ ਸੁਨ ਸ਼ਬਦ ਅਪਰੰਪਰ ਤਹਰੈ ਮੁਕਤੇ ਕਹਿਤੇ ਮੁਕਤ ਸ਼ਬਦ ਨਿਸਤਾਰੇ ਗੁਰ ਕੀ ਦੀਖਿਆ ਸੀ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ ਕੁਬੱਧ ਚਬਾਵੇ ਕਬੁੱਧ ਚਬਾਵੇ ਸੋ ਕਿਤ ਠਾਏ ਕਿਉਂ ਤਤ ਨਾ ਬੂਝੈ ਚੋਟਾ ਖਾਏ ਜਮਦਰ ਬਾਧੈ ਕੋਈ ਨਾ ਰੱਖੈ ਬਿਨ ਸ਼ਬਦੈ ਨਾਹੀ ਪਤ ਸਖ ਹੈ ਕਿਉਂ ਕਰ ਬੂਝੈ ਪਾਵੈ ਪਾਰ ਨਾਨਕ ਗੁਰਮੁਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰ ਭੇਟੈ ਮੋਖ ਦੁਆਰ ਤਤ ਨਾ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜ ਝੋਟਾ ਖਾਏ ਮਾਨੇ ਹੁਕਮ ਸਭੈ ਗੁਣ ਗਿਆਨ ਨਾਨਕ ਦਰਗਹਿ ਪਾਵੈ ਮਾਨ ਸਾਚ ਬਖਰ ਤਨ ਪੱਲੇ ਹੋਏ ਆਪ ਤਾਰੇ ਤਰੇ ਤਾਰੇ ਪੀ ਸੋਏ ਸਹਿਜਰਤਾ ਸਹਿਜਰਤਾ ਬੁਝੇ ਪਤ ਹੋਏ ਤਾਂ ਕੀ ਕੀਮਤ ਕਰੈ ਨਾ ਕੋਏ

ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦਾ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦਾ ਸਾਹ,